ਸੰਗਾ ਸੱਚ ਸਲਾਹਣ ਨਾਨਕ ਹਰੰਗਾ ਗੌੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕੈ ਹਿਰਦੈ ਰਵਿਆ ਸੋਏ ਮੰਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰਮਨ ਮੇਰੇ ਈਆ ਊਆ ਜੋ ਕਾਮ ਤੇਰਾ ਰਹਾਉ ਜਾਸ ਜਪਦ ਭਉ ਅਪਦਾ ਜਾਏ ਤਾਵਤ ਮਨੁਆਇਆ ਬੈਠਾਏ ਜਾਸ ਜਪਦ ਫਿਰ ਦੁੱਖ ਨ ਲਾਗੈ ਜਾਸ ਜਪਤ ਇਹੋ ਮੈਂ ਪਾਗੈ ਜਾਸ ਜਪਤ ਵਸਿਆ ਵੇ ਪੰਚਾ ਜਾਸ ਜਪਤ ਹਿਰਦੇ ਅੰਮ੍ਰਿਤ ਸੰਚਾ ਜਾਸ ਜਪਤ ਇਹ ਤਿਸਨਾ ਬੁਝਾਏ ਜਾਸ ਜਪਤ ਹਦਰ ਗੈ ਸਿਜਾਏ ਜਾਸ ਜਪਤ ਕੋਟ ਮਿਟੇ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ ਜਾਸ ਜਪਤ ਰਤਨ ਹਰ ਮਿਲੈ ਬਹੁ ਨ ਛੋਡੇ ਹਰ ਸੰਗ ਹਿਲੈ ਜਾਸ ਜਪਤ ਕੈ ਬੈਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਅਪੋਹਤ ਜਾਸ ਜਪਤ ਇਹ ਕਾਲ ਨਜੋਹਤ ਜਾਸ ਜਪ ਤੇਰਾ ਨਿਰਮਲ ਮਾਥਾ ਜਾਸ ਜਪ ਸਗਲਾ ਦੁਖਲਾਥਾ ਜਾਸ ਜਪਤ ਮਸਕਲ ਕਛੁ ਨ ਬਣੈ ਜਾਸ ਜਪ ਸੁਣ ਅਨਹਤ ਸੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸਿੱਧਾ ਹੋਏ ਗੁਰ ਸੋਭੁ ਦ੍ਰਿਸ਼ ਸਭ ਉਪਰ ਕਰੀ ਜਿਸ ਕੈ ਹਿਰਦੇ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਉ ਨਾਨਕ ਜੋ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਅੰਤਰ ਧਾਰੇ ਪੰਜ ਜਣਾ ਸੋ ਸੰਗ ਨਿਵਾਰੇ ਦਸ ਇੰਦਰੀ ਕਰ ਰੱਖੇ ਵਾਸਤਾ ਕਹਿ ਆਤਮੈ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾਂ ਕਹਿ ਹੋਏ ਜਾ ਕੋ ਦਇਆ ਮਿਆ ਪ੍ਰਭ ਸੋਏ ਰਹਾਓ ਸਾਜਨ ਦੁਸ਼ਟ ਜਾ ਕਹਿ ਏਕ ਸਮਾਨ ਜੇਤਾ ਬੋਲਣ ਤੇਤਾ ਗਿਆਨ ਜੇਤਾ ਸੁਣਨਾ ਤੇਤਾ ਨਾਮ ਜੇਤਾ ਭੇਖਣ ਤੇਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋਹੋਏ ਸਹਿਜ ਬਰਾਗ ਸਹਿਜੇ ਹੀ ਹੱਸਣਾ ਸਹਿਜੇ ਚੁੱਪ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਪਾਓ ਸਹਿਜੇ ਮਿਟੋ ਸਗੋ ਦੁਰਾਓ ਸਹਿਜੇ ਹੋਆ ਸਾਧੂ ਸੰਗ ਸਹਿਜ ਮਿਲਿਓ ਪਾਰ ਮੰਗ ਨਿਸੰਗ ਸਹਿਜ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾ ਕੇ ਸਹਿਜ ਮਨ ਪਿਆ ਆਨੰਦ ਤਾਂ ਕੋ ਪੇਟਿਆ ਪਰਮਾਨੰਦ ਸਹਿਜ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮੈਂ ਉਤਮ ਰਸਿਆ ਤਾਂ ਕਹਿ ਸੰਗ ਵਨਾਸੀ ਵਸਿਆ ਸਹਿਜੇ ਆਸਣ ਅਸਤਰ ਪਾਇਆ ਸਹਿਜੇ ਅੰਨ ਸ਼ਬਦ ਬਜਾਇਆ ਸਹਿਜੇ ਰੁਣ ਚੁਣਕਾਰ ਸੁਹਾਇਆ ਤਾਂ ਕਿ ਕਰ ਪਾਰ ਬ੍ਰਹਮ ਸਮਾਇਆ ਸਹਿਜੇ ਜਾ ਕੋ ਪਰਿਓ ਕਰਮਾ ਸਹਿਜੇ ਗੁਰ ਪੇਟਿਓ ਸਚ ਧਰਮਾ ਜਾ ਕੇ ਸਹਿਜ ਭਇਆ ਸੋ ਜਾਣੇ ਨਾਨਕ ਦਾਸ ਤਾਂ ਕਹਿ ਕੁਰਬਾਣੇ ਗੌੜੀ ਮਹੱਲਾ ਪੰਜਵਾ ਪ੍ਰਥਵੇਂ ਗਰਭ ਵਾਸਤੇ ਟਰਿਆ ਪੁੱਤਰ ਕਲੱਤਰ ਕੁਟੰਬ ਸੰਗ ਜੁਰਿਆ ਭੋਜਨ ਅਨੇਕ ਪ੍ਰਕਾਰ ਵੋ ਕਪਰੇ ਸਰਪਰ ਗਵਨ ਕਰੇਂਗੇ ਵਪਰੇ ਕਵਨ ਅਸਥਾਨ ਜੋ ਕਵਨ ਟਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰੀ ਪੁਰੀ ਮੈਂ ਸਰਪ੍ਰਮਣ ਬ੍ਰਹਮਪੁਰੀ ਨੇਚਲ ਨਹੀਂ ਰਹਿਣਾ ਸੇ ਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿੰਸ ਬਤਾਲਾ ਗਿਰਧਾਰ ਧਰਨ ਗਗਨ ਅਰ ਤਾਰੇ ਰਾਵ ਸੱਸ ਪਵਨ ਪਾਪ ਨਿਰਾਰੇ ਦਿਨ ਸਰੈਣ ਵਰਤ ਅਰ ਪੇਦਾ ਸਾਸ ਸਿਮਰਤ ਬਿਨ ਸਿੰਘ ਦੇ ਬੇਦਾ ਤੀਰਥ ਦੇਵ ਦੇਵਰਾ ਪੋਥੀ ਮਾਲਾ ਤਿਲਕ ਸੋਚ ਪੱਕ ਹੋਤੀ ਤੋਤੀ ਡੰਡੌਤ ਪ੍ਰਸਾਦਨ ਭੋਗਾ ਗਵਨ ਕਰੇ ਗੁ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਸਾਰ ਦੀ ਸੇ ਪਾਸਾਰਾ ਬਿਨ ਸਜਾਇ ਗੁਰ ਸਗਲ ਅਕਾਰਾ ਸਹਿਜ ਸਿਵਤ ਭਗਤ ਤਤ ਗਿਆਨਾ ਸਦਾਨੰਦ ਨੇ ਚੋ ਸੈਤਾਨਾ ਤਾਂ ਸੰਗ ਸਾਧ ਗੁਣ ਰਸੈ ਅਨਪੋ ਨਗਰ ਤਾਂ ਸਦ ਵਸੈ ਤੈ ਪੋ ਪਰਮਾ ਸੋਗ ਨ ਚਿੰਤਾ ਆਵਣ ਜਾਣ ਮ੍ਰਿਤ ਨ ਉਤਾ ਤੈ ਸਦਾਨੰਦ ਅਨੰਤ ਅਖਾਰੇ ਭਗਤ ਵਸੈ ਕੀਰਤਨ ਆਧਾਰੇ ਪਾਰ ਪਾਰ ਬ੍ਰਹਮ ਕਾ ਅੰਤ ਨ ਪਾਰੇ ਕੌਣ ਕਰੇ ਤਾਂ ਕਾ ਵਿਚਾਰ ਕਉ ਨਾਨਕ ਜਿਸ ਕਿਰਪਾ ਕਰੇ ਨਿਚੋ ਥਾਨ ਸਾਧ ਸੰਗਤ ਰਹਿ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤੁਸੇ ਵਡਿਆਈ ਜੋ ਇਸ ਮਾਰੇ ਤੁਸਕਾ ਦੁੱਖ ਜਾਈ ਐਸਾ ਕੋਈ ਦੁਬਦਾ ਮਾਰ ਗਵਾਵੈ ਤਿਸੈ ਇਸੇ ਮਾਰ ਰਾਜੋ ਕੁਮਾਵੈ ਰਹਾਉ ਜੋ ਇਸ ਮਾਰੇ ਤਿਸਕੋ ਪੋ ਨਾਹੀ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸਕੀ ਤਿਸਨਾ ਬੁੱਝੈ ਜੋ ਇਸ ਮਾਰੇ ਸੋ ਦਰਗਹਿ ਸਿੱਜੈ ਜੋ ਇਸ ਮਾਰੇ ਸੋ ਤਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੇ ਗਤੀ
जो इस मारे तिसका आया गनी जो इस मारे सो नेचो तनी जो इस मारे सो बट भागा जो इस मारे सो अंधन जागा जो इस मारे सो जीवन मुक्ता जो इस मारे तिसकी निर्मल जुगता जो इस मारे सो इसो ज्ञानी जो इस मारे सो सह त्यानी इस मारी बिन था न पर कूट कर्म जाप तप करै इस मारी बिन जन्म ना मिटाए इस मारी बिन जमते नहीं छुट्टाए इस मारी बिन ज्ञान न होई इस मारी बिन झूठ न धोई इस मारी बिन सब कुछ मैला इस मारी बिन सब कुछ जौला जाको पे कृपाल कृपा निद तिस पई खलासी होई सगल सिद्ध गुरदुबदा जा की है मारी कौ नानक सो ब्रह्म विचारी गौड़ी महला पंजवा हर स्यों जुड़े ता सब को मीत हर स्यों जुड़े ताने चल चीत हर स्यों जुड़े ना ब्यापे काड़ा हर स्यों जुड़े ता होए निस्तारा रे मन

ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰ ਪਾਰ ਜਾਰੀ ਤਿਉਂ ਜੀਵੈ ਸਾਖਤ ਨਾਮ ਵਿਸਾਰੀ ਇੱਕ ਨਿਮਕ ਜੋ ਸਿਮਰਨ ਮੈਂ ਜੀਆ ਕੋੜ ਦਿਨ ਸਲਾਖ ਸਦਾ ਥਿਰ

ਨਾ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੈ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ ਪੰਜਵਾ ਆਦ ਮਦ ਜੋ ਅੰਤ ਨਿਵਾਹੇ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਚਾ ਸੰਗ ਚਾਲੈ ਦਿਆਲ ਪੁਰਖ ਪੂਰਨ ਪਤ ਪਾਲੈ ਰਹਾਉ ਬਿਨ ਸਦਨਾਏ ਸ਼ੋ ਨ ਜਾਏ ਜੈ ਭੇਖਾ ਤੈ ਰਹਿ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੀਤ ਲਾਏ ਕਰ ਦੇ ਨਿਵਾਸ ਮਾਇਆ ਸਿਲ ਕਾਟੀ ਗੋਪਾਲ ਕਰ ਆਪਣਾ ਲਈ ਨੌ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨਿਤ ਬਾਲਾ ਹਰੇ ਅੰਤਰ ਬਾਰ ਸੰਗ ਰਖਵਾਲਾ ਕਉ ਨਾਨਕ ਹਰ ਹਰ ਪਦ ਚੀਨ

ਸਭ ਝੂਠ ਕੇ ਤਿਨਾ ਲੇਖੇ ਮੈਂ ਮਤ ਜੋਵਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ ਨਾਨਕ ਸਾਤਨ ਮਿਲੇ ਮਲਾਈ ਬਿਨ ਪਰ ਨੀਂਦ ਨਾ ਆਵੇ ਮੁੰਦ ਨਿਮਾਨੜੀਆ ਜੀਓ ਬਿਨ ਧਨੀ ਪਿਆਰੇ ਕਿਉਂ ਸੁਖ ਪਾਵੇਗੀ ਬਿਨ ਉਰਤਾਰੇ ਨਾ ਬਿਨ ਕਰਵਾਸ ਨਾਏ ਪੁੱਛੋ ਸਖੀ ਸਹੇਲੀਆ ਬਿਨਾ ਪ੍ਰੀਤ ਪਿਆਰ ਨਾਏ ਵਸੇ ਸੱਚ ਸੁਹੇਲੀਆ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋਡੇ ਸਾ ਧਨ ਨਾਮ ਸਹਿ ਸਮਾਣੀਆ ਮਿਲ ਸਖੀ ਸਹੇਲੜੀ ਹੋ ਹਮ ਪਿਰ ਰਾਵੇ ਹਾ ਗੁਰ ਪੁੱਛ ਲਿਖੋਗੀ ਜੋ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨਮੁਖੀ ਪੁਸ਼ਤਾਣੀਆ ਨਿਖਲ ਜਾਤੋ ਰਹੇ ਅਸਥਿਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨੂਤਨ ਸ਼ਬਦ ਨਿਉਨ ਵੇਲੋ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਅਛਪੁਨੀ ਜੀਓ ਹਮਕਰ ਸਾਜ ਨੇ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਸੀ ਮੁੰਦ ਮਨ ਉਮਾਹੋ ਸਾਜਨ ਹੰਸੇ ਦੁਸ਼ਟ ਵਿਆਪੇ ਸਾਜ ਜਪ ਸਚ ਲਾਹੋ ਕਰ ਜੋੜ ਸਾਤਨ ਕਰੇ ਬਿਨੰਤੀ ਰਹਿਣ ਦਿਨ ਰਸ ਭਿੰਨੀਆਂ ਨਾਨਕ ਬਿਰਤਨ ਕਰੇ ਕਰਲੀਆਂ ਇਸ਼ ਮੇਰੀ ਪੁੰਨੀਆਂ ਗੌੜੀ ਸ਼ੰਤ ਮਹੱਲਾ ਪਹਿਲਾ ਸੁਣ ਨਾ ਪ੍ਰਭੂ ਜੀਓ ਇਕੱਲੜੀ ਬਨਮਾਹੇ ਕਿਉਂ ਧੀਰੇ ਗੀ ਨਾ ਬਿਨਾ ਪ੍ਰਭੇ ਪ੍ਰਵਾਹੇ ਤਨ ਨਾ ਵਾਜੋ ਰਹਿ ਨਾ ਸਕੇ ਵਿਖੋ ਰਹਿਣ ਕਨੇਰੀਆ ਨੀਂਦ ਆਵੇ ਪ੍ਰੇਮ ਭਾਵੇ ਸੁਣ ਬਨੰਤੀ ਮੇਰੀਆ ਬਾਜੋ ਪਿਆਰੇ ਕੋਈ ਨਾ ਸਾਰੇ ਕਲੜੀ ਕੁਰਲਾਏ ਨਾਨਕ ਸਾਤਨ ਮਿਲੇ ਮਿਲਾਏ ਬਿਨ ਪ੍ਰੀਤਮ ਦੁੱਖ ਪਾਏ ਫਿਰ ਛੋਡੇੜੀ ਜੀਓ ਕਵਣ ਮਿਲਾਵੇ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੇ ਸ਼ਬਦ ਸੁਹਾਵੇ ਤਾਪਤ ਪਾਵੇ ਦੀਪਕ ਦੇ ਉਜਾਰਾ ਸੁਣ ਸਖੀ ਸਹੇਲੀ ਸਾਜ ਸਹੇਲੀ ਸਾਚੇ ਕੇ ਗੁਣ

ਮਹਿਲ ਨਾ ਪਾਈਐ ਜੋਰ ਕਹੇ ਸੋਈ ਪਰ ਕੀ ਜਾਇ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਨ ਨ ਕੋਈ ਬਿਨ ਸੇਵਿਆ ਸੁਖ ਪਾਏ ਨਾਨਕ ਸਾਹ ਤਨ ਮਿਲੇ।

ਰਾਤੀ ਸਜੇ ਮਾਤੀ ਅੰਦਰ ਰਹਿ ਸਮਾਏ ਨਾਨਕ ਆਵਣ ਸਦਾ ਗਰਾਤੀ ਹਰ ਜੀਉ ਆ ਮਿਲਾਏ ਤਾਂ ਮਿਲੀਏ ਹਰ ਮੇਲੇ ਜੀਉ ਹਰ ਬਿਨ ਕਮਣ ਮਿਲਾਏ ਬਿਨ ਗੁਰਪ੍ਰੀਤ ਆਪਣੇ ਜੀਉ ਕੌਣ ਭਰਮ ਚੁਕਾਏ ਗੁਰ ਭਰਮ ਚੁਕਾਏ ਉਹ ਮਿਲੀਏ ਮਾਏ ਤਾਂ ਸਾ ਧਨ ਸੁਖ ਪਾਏ ਗੁਰ ਸੇਵਾ ਬਿਨ ਘੋਰ ਅੰਧਾਰ ਬਿਨ ਗੁਰਮਗਨ ਪਾਏ ਕਾਮਣ ਰੰਗ ਰਾਤੀ ਸਹਿਜੇ ਮਾਤੀ ਗੁਰ ਕੈ ਸ਼ਬਦ ਵਿਚਾਰੇ ਨਾਨਕ ਕਾਮਣ ਹਰ

ਤਨ ਸੁਹਾਈ ਕਾਪੁਰ ਤਨ ਸੁਹਾਵੇ ਜਾਵਰ ਭਾਵੇ ਗੁਰਮਤੀ ਜਿਤ ਲਾਈਐ ਸਦਾ ਸੁਹਾਗਣ ਜਾ ਸਤਿਗੁਰ ਸੇਵੈ ਗੁਰ ਕੈ ਅੰਕ ਸਮਾਈਐ ਗੁਰ ਸ਼ਬਦੇ ਮੇਲਾ ਤਾਂ ਬੁਰਾ ਵੇਲਾ ਨਾਮ ਸੰਸਾਰੇ ਨਾਨਕ ਕਾਮਣ ਨਾਮ ਪਿਆਰੀ ਜਾ ਹਰ ਕੇ ਗੁਣ ਸਾਰੇ ਸਤ ਰੰਗ ਮਾਣੇ ਜੀਉ ਆਪਣੇ ਨਾਲ ਪਿਆਰੇ ਇਨਸ ਰੰਗ ਰਾਤੀ ਜੀਉ ਗੁਰ ਸ਼ਬਦ ਵਿਚਾਰੇ ਗੁਰਸ਼ਾਦ ਵਿਚਾਰੇ ਹਮੇ ਮਾਰੇ ਮਲੋ ਮਿਲੇ ਪਿਆਰੇ ਸਤ ਅਨ ਸੁਹਾਗਣ ਸਦਾ ਰੰਗ

ਜਾਏ ਨਾਨਕ ਅਮਲ ਸਦਾ ਸੁਹਾਗਣ ਨਾ ਫਿਰ ਮਰੇ ਨਾ ਜਾਏ ਗੋੜੀ ਮਹੱਲਾ ਤੀਜਾ ਕਾਮਣ ਹਰਸ ਬੇਦੀ ਜੀਓ ਹਰ ਕੇ ਸਹਿ ਸਭਾਏ ਮਨ ਮੋਹਨ ਮੋਲੀਆ ਜੀਓ ਦੁਬਦਾ ਸਹਿ ਸਮਾਏ ਦੁਬਦਾ ਸਹਿ ਸਮਾਏ ਕਾਮਣ ਬਰਪਾਏ ਗੁਰਮਤੀ ਰੰਗ ਲਾਏ ਇਹ ਸਰੀਰ ਕੂੜ ਕਸਤ ਭਰਿਆ ਗਲਤਾਈ ਪਾਪ ਕਮਾਏ ਗੁਰਮੁਖ ਭਗਤ ਸਹਿ ਤਨ ਧੁੱਪ ਜਾਏ ਬਿਨ ਭਗਤੀ ਮਹਿਲ ਨਾ ਜਾਏ ਨਾਨਕ ਕਾਮਣ ਫਿਰੇ ਪਿਆਰੇ ਵਿੱਚੋਂ ਆਪ ਗਵਾਏ ਕਾਮਣ ਫਿਰ ਪਾਇਆ ਜੀਓ ਗੁਰ ਕੈ ਭਾਏ ਪਿਆਰੇ ਰਹਿਣ ਸੁਖ ਸੁੱਤੀ ਜੀ।

ਪੇ ਬਖਸ਼ਣ ਹਾਰਾ ਅਵਗੁਣ ਬਖਸ਼ਣ ਹਾਰਾ ਕਮਲ ਕੰਤ ਪਿਆਰਾ ਕਟਕ ਰਿਹਾ ਸਮਾਈ ਪ੍ਰੇਮ ਪ੍ਰੀਤ ਪਾਏ ਭਗਤੀ ਪਾਈ ਹੈ ਸਤਿਗੁਰ ਬੂਝ ਬੁਝਾਈ ਸਦਾ ਆਨੰਦ ਰਹਿ ਦਿਨ ਰਾਤੀ ਅੰਦਨ ਰਹਿ ਲਿਵ ਲਾਈ ਨਾਨਕ ਸਹਿਜੇ ਹਰ ਵਰ ਪਾਇਆ ਸਾ ਧਨ।

ਲਵਾਏ ਇਹ ਬਡਾਣੇ ਚਾਕਰੀ ਪਿਰਾਜੀਓ ਧਨ ਛੋੜ ਪ੍ਰਦੇਸ ਸਧਾਏ ਦੂਜੇ ਕਿਨੇ ਸੁੱਖ ਨਾ ਪਾਇਓ ਪਿਰਾਜੀਓ ਵਿਖਿਆ ਲੋਭ ਲਭਾਏ ਵਿਖਿਆ ਲੋਭ ਲਭਾਏ ਭਰਮ ਭੁਲਾਏ ਉਹ ਕਿਉਂ ਕਰ ਸੁੱਖ ਪਾਏ ਚਾਕਰੀ ਬਡਾਣੇ ਖਰੀ ਦੁਖਾ

ਗੁਰ ਸ਼ਬਦ ਜਿਤ ਲਾਏ ਮਨ ਮੁਗਤ ਗਵਾਰ ਪਿਰਾਜੀ ਉਹ ਸ਼ਬਦ ਮਨ ਨਾ ਵਸਾਏ ਮਾਇਆ ਕਾ ਭਰਮ ਅੰਧਾ ਪਿਰਾਜੀ ਉਹ ਹਰ ਮਾਰਗ ਕਿਉਂ ਪਾਏ ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ ਮਨ ਮੁਖ ਆਪ ਗਿਣਾਏ ਹਰ ਕੇ ਚਾਕਰ ਸਹਿਲੇ ਗੁਰਚਰਨੀ ਚਿਤ ਲਾਏ

0: ਵਧਾਤੇ, ਮੇਰੇ ਮੀ ਸਖਾ ਹਰ ਜੀਓ ਗੁਰਪੁਰਖ ਵਧਾਤੇ। ਪੁਰਖ ਵਧਾਤਾ ਏਕ ਸ੍ਰੀ ਧਰ ਕਿਉਂ ਮਿਲੇ ਤੁਝੇ ਉਡੀਣੀਆਂ, ਕਰ ਕਰੇ ਸੇਵਾ ਅਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ, ਸਾਸ ਸਾਸ ਨਾ ਕੜੀ ਵਿਸਰੇ ਪਲ ਮੂਲ ਦਿਨ ਰਾਤੇ, ਨਾਨਕ ਸਾਰੰਗ ਜਿਉਂ ਪਿਆਸੇ ਕਿਉਂ ਮਿਲੀਏ ਪ੍ਰਭ ਦਾਤੇ। ਇੱਕ ਬਿਨੋ ਕਰੋ ਜੀਓ ਸੁਣਕੰਤ ਪਿਆਰੇ, ਮੇਰਾ ਮੰਤਨ ਮੋਲੀ ਆ ਜੀਓ ਦੇਖ ਚਲ ਤੁਮਾਰੇ, ਚਲਤਾ ਤੁਮਾਰੇ ਦੇਖ ਮੋਹੀ ਉਦਾਸ ਤਨ ਕਿਉਂ ਧੀਰੇ। ਗੁਣਵੰਤ ਨਾਮ ਦਿਆਲ ਬਾਲਾ ਸਰਬ ਗੁਣ ਭਰਪੂਰੇ, ਫਿਰ ਦੋਸ ਨਾਏ ਸੁਖੇ ਦਾਤੇ ਹੋਂ ਵਿਛੜੀ ਬੁਰਿਆਰੇ। ਬਿਨਵੰਤ ਨਾਨਕ ਦਇਆ ਧਾਰੋ ਕਰੇ ਆਓ ਨਾ ਪਿਆਰੇ, ਹਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ, ਹੌਸਰੇ ਅਰਪੀ ਤਸਮੀਤ ਪਿਆਰੇ, ਜੋ ਪ੍ਰਦੇਸ ਦੇਸਾ ਅਰਪਿਆ ਤਾਂ ਅਸੀਂ ਸਥਾਨ ਗੁਰ ਪੈ ਸੰਗ ਪ੍ਰਭੂ ਦਿਖਾਇਆ, ਖਿਨ ਮਾਏ ਸਗਲਾ ਦੁੱਖ ਮਿੱਟਿਆ ਮਨ ਚਿੰਦਿਆ ਪਾਇਆ, ਦਿਨ ਰਹਿਣ ਰਲੀਆਂ ਕਰੇ ਕਾਮਣ ਮਿਟੇ ਸਗਲਾਂ ਦੇਸਾ, ਬਲਵੰਤ ਨਾਨਕ ਅੰਤ ਮਿਲਿਆ ਲੋੜ ਤੇ ਹਮ ਜੈਸਾ, ਮੇਰੇ ਮਨ ਅੰਧ ਪਿਆ ਜਿਉ ਬਾਜੀ ਵਧਾਈ, ਘਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ, ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ, ਸਾਮੀਤ ਬੰਧਵ ਹਰ ਉਪਜਿਆ ਦੂਥੋਂ ਗਵਾਇਆ, ਅਨੰਦ ਬਾਜੈ ਬਜੇ ਘਰ ਮੈਂ ਫਿਰ ਸੰਗ ਸੇਜ ਵਿਛਾਈ, ਬਲਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ। ਗੌੜੀ ਮਹਲਾ ਪੰਜਵਾਂ, ਮੋਹਨ ਤੇਰੇ ਉੱਚੇ
1: ਪਾਰ ਜਾਤੀ ਹਰ ਕੋ ਨਾਮ ਕਾਮ ਤੀਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ ਨਾਮ ਸੰਤ ਦਰ ਦੁੱਖ ਲੱਥਾ, ਨਾਮ ਕੀ ਮਹਿਮਾ ਸੰਤਰਦ ਵਸੇ ਸੰਤ ਪ੍ਰਤਾਪ ਦੁਰ ਸਭ ਨਸੇ ਸੰਤ।

ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉ ਮੈਂ ਬਹੁ ਰਤਨਾ ਸਿਰਿ ਕਟਾਏ ਹਉ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੋਲੇ ਰਾਮ ਨਾਮ ਵਿਚਾਰੀ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਨੌਖੰਡ।

ਜੈ ਬਖਸ਼ ਲਿਹੋ ਤੋ ਨਾਨਕ ਸੀਜੇ। ਜੇ ਪ੍ਰਸਾਦ ਤਾਰੇ ਉੱਪਰ ਸੁਖ ਬਸੈ, ਜੇ ਪ੍ਰਸਾਦ ਮੀਤ ਬਨੰਤਾ ਸੰਗ ਹਸੈ, ਜੇ ਪ੍ਰਸਾਦ ਪੀਵੇ ਸੀਤਲ ਜਲਾਂ।

ਸਹਿਜ ਸਮਾਤਿ ਸੁਣੇ ਅੰਧਾ ਕੈਸੇ ਮਾਰਗ ਪਾਵੇ ਕਰ ਗਹਿ ਲਿਹੋ ਉੜਨ ਬਹਾਵੇ ਕਹਾਂ ਬਜਾਰਤ ਬੂਝੇ ਡੋਰਾ ਨਿਸਕਹਿਓ ਤੋ ਸਮਝੇ ਪੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੈ ਤੋ ਵੀ ਸਰ ਭੰਗ ਕਹਿ ਪਿੰਗਲ ਪਰਬਤ ਪਰ ਪਵਣ ਨਹੀਂ ਹੋਤ ਉਹਾ ਉਸ ਗਾਉਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾ

ਨਾਨਕ ਸਾਹਿਬ ਸਦਾ ਦਿਆਲੇ ਅਣਖ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖੀ ਸਾਇਆ ਸਿਉ ਰੰਗ ਲਾਵੈ ਉਹ ਬਿਨਸੈ

ਕੇ ਹੇਮ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪੇ ਲੈ ਲਾਈ ਮਿਥਿਆ ਤਨ ਧਨ ਕ

ਜੈ ਕਟ ਬਸਿਓ ਹਰਿ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿਤ ਅਵਰ ਕਛੇ ਅਵਰ ਕਮਾਵਤੇ ਮਨ ਨਹੀਂ ਪ੍ਰੀਤ ਮੁਖੋ ਗੰਡਲਾਵਤੇ।

ਤੇਰੇ ਸਗਲ ਸਿਧਰ ਢਾ ਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸ਼ਾਦ ਆਪ ਉਖਣ ਪਹਿਰੀ ਜੈ ਜੇ ਪ੍ਰਸਾਦ ਮਨ ਤਿਸ ਸਿਮਰਤ ਕੋ ਆਲਸ ਕੀਜੇ ਜੇ ਪ੍ਰਸਾਦ ਐਸ ਵਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਸਾਰੀ ਜੇ ਪ੍ਰਸਾਦ ਬਗ ਮਿਲਕ ਤਨਾ ਰਾਖ ਪਰੋਈ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤ ਸੇ ਤੇ ਆਈ।

ਸਦਾ ਹਜੂਰ ਹੈ। ਜੇ ਪਰ ਸਾਤੂ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ। ਜੇ ਪਰਸਾ ਸਭ ਕੀ ਗਤ ਹੋਏ ਨਾਨਕ ਜਪ ਜਪੈ ਜਪ ਸੋਏ। ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ। ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਨ ਦਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ। ਜਿਤ ਜਿਤ ਲਾਭੋ ਤਿਤ ਲੱਗੈ ਹਰ ਨਾਥ ਨਾਨਕ ਇਨਕੈ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਰ ਬ੍ਰਹਮ ਸੋਈ ਜੋ ਜੋ ਕਹੈ ਸੋ ਮੁਕਤਾ ਹੋਈ। ਸੁਣ ਮੀਤਾ ਨਾਨਕ ਬਿਨ ਮੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਗਮੁਖ ਉੱਜਲ ਹੋਤ ਸਾਧ ਸੰਗ ਮਲ ਸਗਲੀ ਖੋਤ। ਸਾਧਕੈ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੁਗਿਆਨ। ਸਾਧਕ ਸੰਗ ਬੂਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇੜਾ। ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ। ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੀ ਸਮਾਣੀ। ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ। ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧਕ ਸੰਗ ਹੋਏ ਸਭ ਕੀ ਰਹਿਣ ਸਾਧਕ ਸੰਗ ਮਨੋਹਰ ਬੈਣ। ਸਾਧਕ ਸੰਗ ਨਕਤ ਹੂੰ ਤਾਵੀ ਸਾਧ ਸੰਗ ਅਸਤਿਤ ਮਨ ਪਾਵੇ। ਸਾਧਕ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਸਾਧ ਸੰਗ

ਪਿਆਰੀ ਸਾਧਕ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਨ ਪਰਮਾਨੰਦਾ ਸਾਧਕ ਸੰਗ ਨਹੀਂ ਹਉ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਗ ਨਾ ਕਬਹੂੰ ਧਾਵੇ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਅਗੋ ਚਿਰ ਲਹੇ ਸਾਧੂ ਕੈ ਸੰਗ ਅਜਰ ਸਹੇ ਸਾਧਕ ਸੰਗ ਬਸੇ ਥਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਕਰਬਾਣ ਸਾਧਕੈ ਸੰਗ ਸਭ ਕੁਲ ਉਦਾਰੇ ਸਾਧ ਸੰਗ ਸਾਜਨ ਮੀਤ ਕਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਤਨ ਭਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਸਾਧ ਨਾਨਕ ਸਾਧਕੇ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਛ ਘਾਲ ਦਰਸ਼ਨ ਪੇਟ ਹੋਤ ਨਿਹਾਲ ਸਾਧਕ ਸੰਗ ਕਲੂਖਤ ਹਰੇ ਸਾਧਕਾ ਸੰਗ ਨਰਕ ਪਰ ਹਰੇ ਸਾਧਕਾ ਸੰਗ ਇਹਾ ਉਹਾ ਸਹੇਲਾ ਸਾਧ ਸੰਗ ਬਿਸਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧਰਿਤ ਬਸੈ ਨਾਨਕ ਉਦਰੇ ਸਾਧ ਸੁਨ ਰਸੇ ਸਾਧਕ ਸੰਗ ਸੁਨਿਓ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕਾ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਾਗੇ ਪ੍ਰਮੀਠਾ ਸਾਧੂ ਕੈ ਸੰਗ ਕਟ ਕਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪਿਟੇ ਸੰਯੋਗ ਸਾਧ ਕੀ ਮਹਿਮਾ ਬੇਦ ਨਾ ਜਾਣੇ ਜੇ ਤਾਂ ਸੁਣੈ ਤੇ ਤਾਂ ਬਖਿਆਨ ਹੈ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਈ ਅਵਰ ਨਾ ਪੇਖੇ ਏਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ।

ਕਾ ਇਹ ਗਨਾਓ, ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕਿਆ ਮਨ ਹੋਏ ਪ੍ਰਗਾਸ, ਜੈਸੇ ਤਾਰੇ ਉੱਪਰ ਆਕਾਸ। ਬ੍ਰਹਮ ਗਿਆਨੀ ਕਿਆ ਮਿੱਤਰ

ਕਿਆਹੀ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰੇ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰੇ ਬ੍ਰਹਮ ਗਿਆਨੀ ਕਹਿ ਏ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗੇ।

ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ ਸਲੋਕ ਉਰ ਤਾਰੇ ਜੋ ਅੰਤਰ ਨਾਮ ਸਰਮਾ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕੋ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਿਆ ਰੂਪ ਨ ਪੇਖੇ ਨੇਤਰ ਸਾਦਗੀ ਟਹਿਲ ਸੰਸੰਗ ਹੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਤੋਂ ਮੰਦਾ ਗੁਰ ਪ੍ਰਸ਼ਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਦ ਪੰਜ ਦੋਖ ਤੇ ਰਾਤ ਨਾਨਕ ਕੋੜ ਮਦੇ ਕੋ ਐਸਾ ਪਰਸ ਵੈਸਨੋ ਸੋ ਜਿਸ ਉੱਪਰ ਸੁਪਰਸਿਨ ਬਿਸਨ ਕੀ ਮਾਇਆ ਤੇ ਹੋਈ ਪਿੰਨ ਕਰਮ ਕਰਤ ਹੋਵੇ ਨਿਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹ ਫਲ ਕੀ ਇੱਛਾ ਨਹੀਂ ਬਾਸੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਤਨ ਅੰਤਰ ਸਿਮਨ ਗਪਾਲ ਸਾਬੇ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਾ ਨਾਮ ਜਪਾਵੇ ਨਾਨਕ ਉਹ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤੇ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨ ਸਹਿ ਸਗਲਾ ਭਰਮ ਕਰ ਪੂਜੈ ਸਗਲੇ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲਕ ਹੋਵੇ ਤਿਸ ਭਗਵਤ ਕੀ ਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮਾ ਸੋਧੇ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੇ ਅਬਦੇ ਜਗ ਜੀਵੇ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਿਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਹਿਆ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਧਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ।

ਛੋਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਦੀਆਂ ਦੇ ਹਜ਼ੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਬੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ। ਉਹ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਭਾਈ ਹਰਜੋਤ ਸਿੰਘ ਜੀ ਅਤੇ ਜਸਰੀਨਾ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਪੁੱਤਰੀ ਗੁਰਮੇਹਰ ਕੌਰ ਦੀ ਦਾਤ ਮਿਲਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਕਿਰਪਾ ਕਰਨੀ ਜੀ ਬੱਚੀ ਗੁਰਮੇਹਰ ਕੌਰ ਤੇ ਮੇਰਾ ਪ੍ਰਾਰਥ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸੁੱਖ ਸ਼ਾਂਤੀ ਬਖਸ਼ਣੀ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਕਾਕਾ ਬ੍ਰਹਮਜੋਤ ਸਿੰਘ ਦੇ ਸੱਚੇ ਪਾਤਸ਼ਾਹ ਜੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਧਾਮੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲੇ ਆਮ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

ਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰਨ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਆਰਤੀ ਆਰਤੀ ਦੇ ਕੀਰਤਨ ਆਰੰਭ ਹੋ ਰਹੇ ਹਨ। ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਕੱਲ੍ਹ ਅਤੇ ਪਰਸੋਂ 5-6 ਤਰੀਕ ਨੂੰ ਜੋ ਸ਼ਨੀ ਐਤਵਾਰ 2 ਦਿਨ ਲਗਾਤਾਰ ਜੋਹਰੇ ਅਤੇ ਗਰਤੇ ਦੇ ਗਤਕੇ ਦੇ ਜੋ ਮੁਕਾਬਲੇ ਹੋ ਰਹੇ ਹਨ, ਬਹੁਤ ਹੀ ਸਿੰਘਾਂ ਨੇ ਮਿਹਨਤ ਕੀਤੀ ਹੈ। ਪੂਰੇ ਅਮੈਰੀਕਾ ਤੋਂ ਜੋ ਟੀਮਾਂ ਆ ਰਹੀਆਂ ਹਨ, 2 ਦਿਨ ਜੋ ਗਤਕੇ ਦੇ ਜੋਹਰ ਹੋਣੇ ਹਨ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਜੋ ਸਿੰਘਾਂ ਦੀ ਹੌਸਲਾ ਅਫਜਾਈ ਕਰਨੀ ਹੈ, ਗੁਰੂ ਘਰ ਹਾਜ਼ਰੀਆਂ ਭਰਨੀਆਂ ਹਨ ਜੀ, ਨਾਲ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਹੈ। ਸੋ ਗਤਕੇ ਦੇ ਜੋਹਰ ਦਿਖਾਉਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ ਕੁਲਚੁਕ ਦੀ ਖਿਮਾ ਸਵਾਬ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਗੁਰੂ ਸਰੂਪ ਸਾਧ ਸੰਗਤ ਜੀ, ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਸਤ ਸੰਗਤ, ਜਿਹੜੇ ਸਤਸੰਗੀ ਗੁਰਮੁਖ ਪਿਆਰੇ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਰੋਜ਼ਾਨਾ ਹਾਜ਼ਰੀ ਭਰਦੇ ਨੇ, ਉਹਨਾਂ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਪਿਛਲੇ

ਖਾਸ ਬਾਣੀ ਦੀ ਵਿਚਾਰ ਪ੍ਰਾਰੰਭ ਹੋਈ ਸੀ, ਜਿਹਦੇ ਵਿੱਚ ਰਹਾਉ ਵਾਲੀਆਂ ਪੰਕਤੀਆਂ ਦੀ ਵਿਚਾਰ ਤੁੱਛ ਬੁੱਧੀ ਅਨੁਸਾਰ ਦਾਸ ਨੇ ਆਪ ਜੀ ਦੇ ਚਰਨਾਂ ਵਿੱਚ ਵਿਸਥਾਰ ਸਹਿਤ ਰੱਖੀ ਸੀ, ਕਿਉਂਕਿ ਇਹ 18 ਬੰਦਾਂ ਦਾ ਬਾਣੀ ਹੈ, 18 ਪਦਿਆਂ ਦੀ ਬਾਣੀ ਹੈ। ਔਰ ਇਹਨਾਂ 18 ਪਦਿਆਂ ਦਾ ਜੋ ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ ਹੈ ਜਾਂ ਸਾਰਾਂਸ਼ ਹੈ, ਸਤਸੰਗਤ ਉਹ ਰਹਾਉ ਵਾਲੀਆਂ ਪੰਕਤੀਆਂ ਵਿੱਚ ਨਿਰੂਪਣ ਹੋਇਆ ਕਰਦਾ ਹੈ, ਜਿਹਦੇ ਵਿੱਚ ਹਜ਼ੂਰ ਨੇ ਦੁਨਿਆਵੀ ਲੇਖਾ, ਮਨੁੱਖ ਨੇ ਕਮਾਇਆ ਕੀ ਹੈ, ਖਰਚਿਆ ਕੀ ਹੈ, ਬਚਤ ਕੀ ਹੈ, ਇਹ ਲੇਖਾ ਜੋਖਾ ਤਾਂ ਅਸੀਂ ਸਾਰੇ ਹੀ ਕਰਨੇ ਹਾਂ, ਕਿਉਂਕਿ ਦੁਨੀਆਦਾਰੀ ਰਿਜ਼ਕ ਤੋਂ ਬਿਨਾਂ, ਦੁਨਿਆਵੀ ਧਨ ਤੋਂ ਬਿਨਾਂ ਮਨੁੱਖ ਨਿਭਾ ਨਹੀਂ ਸਕਦਾ। ਲਿਹਾਜ਼ਾ ਇਹ ਧਨ ਵੀ ਬਹੁਤ ਜ਼ਰੂਰੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਸੰਖੇਪ ਵਿੱਚ ਆਪਣੀ ਵਿਚਾਰਧਾਰਾ ਪ੍ਰਗਟ ਕੀਤੀ ਤਾਂ ਉਹਦੇ 'ਚ ਸਭ ਤੋਂ ਪਹਿਲਾਂ ਅਸੂਲ ਬਣਾਇਆ, ਧਰਮ ਦੀ ਕਿਰਤ ਕਰੋ, ਭਾਵ ਕਿਰਤ ਕਰਨੀ ਹੈ, ਬੇਈਮਾਨੀ ਨਹੀਂ ਕਰਨੀ, ਇਮਾਨਦਾਰੀ ਨਾਲ ਕਰਨੀ ਹੈ। ਕਿਉਂ ਕਰਨੀ ਹੈ? ਕਿਉਂਕਿ ਘਰ ਵਿੱਚ ਰਿਜਕ ਆ ਸਕੇ। ਜਿਹੜੇ ਉੱਦਮੀ ਹੁੰਦੇ ਨੇ ਉਹਨਾਂ ਨੂੰ ਸਤਸੰਗਤ ਦੀ, ਅੰਨ ਦੀ ਅਤੇ ਧਨ ਦੀ ਕਦੀ ਕਮੀ ਨਹੀਂ ਰਹਿੰਦੀ। ਆਲਸੀ ਕੋਲ ਧਨ ਆ ਕੇ ਵੀ ਵਾਪਸ ਚਲਾ ਜਾਂਦਾ। ਹਜ਼ੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ, ਉਦੋਂ ਸਾਏ ਕਿਆ ਨਿਸ਼ਾਨੀ, ਦੱਸੋ ਉੱਦਮੀ ਦੀ ਕੀ ਨਿਸ਼ਾਨੀ ਹੈ? ਮਹਾਰਾਜ ਤੁਸੀਂ ਕਿਰਪਾ ਕਰਕੇ ਸਮਝਾਓ। ਤਾਂ ਹਜ਼ੂਰ ਨੇ ਸੁਖਨ ਫਰਮਾਏ, ਟੋਟ ਨਾ ਆਵੇ ਅੰਨੀ। ਉੱਦਮੀ ਕੋਲ ਅੰਨ ਦੀ ਅਤੇ ਧਨ ਦੀ ਕੋਈ ਕਮੀ ਨਹੀਂ ਰਹਿੰਦੀ, ਜਦੋਂ ਕਿ ਆਲਸੀ ਕੋਲ ਰਿਜਕ ਆ ਕੇ ਵੀ ਵਾਪਸ ਮੁੜ ਜਾਂਦਾ। ਇਸ ਲਈ ਉੱਦਮੀ ਹੋਣਾ ਹੈ, ਧਨ ਕਮਾਉਣਾ ਹੈ। ਪਰ ਗੁਰਮੁਖੋ, ਇਸ ਧਨ ਦੇ ਲੇਖੇ ਜੋਖੇ ਕਰਨ ਦੇ ਨਾਲ ਨਾਲ ਸਵਾਸਾਂ ਦਾ ਲੇਖਾ ਵੀ ਕਰਨਾ ਹੈ, ਚੰਗਿਆਈਆਂ ਅਤੇ ਬੁਰਿਆਈਆਂ ਨੂੰ ਵੀ ਕੈਲਕੂਲੇਸ਼ਨ ਕਰਨੀ ਹੈ, ਤਾਂ ਕਿ ਅਸੀਂ ਲੇਖਾ ਦੇ ਸਕੀਏ। ਹੁਣ ਤੁਸੀਂ ਵੇਖੋ ਵੀ ਰਹਾਉ ਵਾਲੀਆਂ ਪੰਕਤੀਆਂ ਵਿੱਚ ਲੇਖੇ ਦੀ ਗੱਲ ਹੋ ਰਹੀ ਹੈ ਅਤੇ ਬਾਣੀ ਦੀ ਪ੍ਰਾਰੰਭਤਾ ਪਹਿਲੇ ਪਦੇ ਤੋਂ ਹੋ ਰਹੀ ਹੈ। ਆਇਓ ਅੰਗ ਹੈ ਸਭ ਜਗ ਆਇਆ, ਕੱਖ ਹੈ ਅੰਗ ਹੈ ਕਾਲ ਵਇਆ। ਇਹ ਕਿਉਂਕਿ ਪੱਟੀ ਹੈ, ਵਰਨਮਾਲਾ ਦੀ ਕ੍ਰਮਵਾਰ ਸ਼ੁਭ ਉਪਦੇਸ਼ ਗੁਰੂ ਅਮਰਦਾਸ ਨੇ ਬਖਸ਼ਿਸ਼ ਕਰਨਾ, ਇਸ ਲਈ ਅੱਖਰਾਂ ਦੀ ਵਰਤੋਂ ਹੈ। ਐੜੇ ਅਤੇ ਜਈਏ ਨੂੰ ਇਕੱਠਾ ਵਰਤ ਲਿਆ, ਫਿਰ ਐੜੇ ਟਿੱਪੀ ਅਤੇ ਗੰਗੇ ਨੂੰ ਨਾਲ ਵਰਤ ਲਿਆ, ਉਹਦੇ ਅੱਖਰੀ ਅਰਥ ਕੁਛ ਨਹੀਂ ਹੋਣਗੇ। ਇਹ ਮੈਂ ਬੇਨਤੀ ਕਰਦਿਆਂ, ਉਪਦੇਸ਼ ਜਿਹੜਾ ਦਰਗਾਹੀ ਹੈ ਉਹ ਸ਼ੁਰੂ ਹੁੰਦਾ, ਸਭ ਜਗ ਆਇਆ ਕੱਖ ਹੈ ਅੰਗ ਹੈ ਕਾਲ ਪਇਆ। ਵਾਹਿਗੁਰੂ ਨੇ ਸਾਰਾ ਜਗਤ ਪੈਦਾ ਕੀਤਾ, ਧਿਆਨ ਦਿਆ ਜੇ ਬਾਣੀ ਦੀ ਸ਼ੁਰੂਆਤ ਹੋ ਰਹੀ ਹੈ। ਵਾਹਿਗੁਰੂ ਨੇ ਸਾਰਾ ਜਗਤ ਪੈਦਾ ਕੀਤਾ, ਪਰ ਨਾਲ ਹੀ ਉਹਨਾਂ ਦੇ ਸਿਰ ਦੇ ਉੱਤੇ ਕਾਲ ਦਾ ਕੁੰਡਾ ਵੀ ਲਮਕਾ ਦਿੱਤਾ, ਜਨਮ ਦਿੱਤਾ, ਨਾਲ ਹੀ ਮੌਤ ਵੀ ਲਿਖ ਕੇ ਭੇਜ ਦਿੱਤੀ। ਹੁਣ ਕਿੱਥੇ ਤੇ ਲੇਖੇ ਦੀ ਗੱਲ ਹੋ ਰਹੀ ਸੀ, ਕਿੱਥੇ ਹੁਣ ਜਨਮ ਤੇ ਮੌਤ ਵਾਲੇ ਪਾਸੇ ਸਤਿਗੁਰੂ ਚਲੇ ਗਏ? ਫਿਰ ਇਹ ਰਹਾਉ ਵਾਲੀ ਪੰਕਤੀ ਨਾਲ ਰਿਲੇਟਡ ਬਚਨ ਕਿਸ ਤਰ੍ਹਾਂ ਨੇ? ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ, ਕਿਉਂਕਿ ਰਹਾਉ ਵਾਲੀਆਂ ਪੰਕਤੀਆਂ ਵਿੱਚ ਹਜ਼ੂਰ ਨੇ ਲੇਖੇ ਦੀ ਗੱਲ ਕੀਤੀ ਹੈ, ਹਿਸਾਬ ਕਿਤਾਬ ਦੀ ਗੱਲ ਕੀਤੀ ਹੈ। ਤੇ ਆਰੰਭ ਵਿੱਚ ਫਿਰ ਮਹਾਰਾਜ ਚੇਤਾ ਕਰਾਉਣ ਲੱਗੇ ਵੀ ਤੂੰ ਦਰਗਾਹ ਵਿੱਚ ਲੇਖਾ ਜੋਖਾ ਦੇ ਸਕੇ, ਇਹਦੇ ਲਈ ਅੱਜ ਹੀ ਆਰ ਪਾਰ ਵਿੱਚ ਲੱਗ ਜਾ, ਕਿਉਂਕਿ ਇਹ ਜਗਤ ਦੇ ਵਿੱਚ ਜਿਹੜਾ ਆਉਣਾ ਹੈ ਇਹਦੇ ਸਿਰ ਦੇ ਉੱਤੇ ਕਾਲ ਹੈ, ਇੱਥੇ ਤੇਰਾ ਵਸੇਬਾ ਲੰਬਾ ਸਮਾਂ ਨਹੀਂ। ਸਭ ਜਗ ਆਇਆ, ਸਾਰਾ ਜਗ ਆਇਆ, ਜਗਤ ਪੈਦਾ ਕੀਤਾ, ਸ੍ਰਿਸ਼ਟੀ ਪੈਦਾ ਕੀਤੀ, ਪਰ ਕਾਲ ਪਿਆ,
ਨਾਲ ਹੀ ਕਾਲ ਸਿਰ ਦੇ ਉੱਤੇ ਲਿਆ ਦਿੱਤਾ। ਭਾਵ ਇਹ ਹੈ ਕਿ ਜੀਵ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਦੇ ਮਨੋਰਥ ਨੂੰ ਸਮਝ ਸਕੇ। ਪਰਿਓ ਕਾਲ ਸਭੈ ਜਗ ਉੱਪਰ ਮਾਹੇ ਲਿਖੇ ਭ੍ਰਮ ਗਿਆਨੀ। ਇਹ ਕਾਲ ਸਾਰਿਆਂ ਦੇ ਸਿਰ ਦੇ ਉੱਤੇ ਲਟਕ ਰਿਹਾ ਤੇ ਭਰਮੀ ਗਿਆਨੀ ਵੀ ਉਸੇ ਕਤਾਰ ਵਿੱਚ ਨੇ। ਸੱਚੀ ਮੁੱਚੀ ਦੇ ਗਿਆਨੀ ਜਿਹੜੇ ਨਹੀਂ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ। ਹੁਣ ਉਪਦੇਸ਼ ਕੀ ਹੈ ਬਈ ਤੂੰ ਲੇਖਾ ਦੇਣਾ ਹੈ ਇਸ ਵਾਸਤੇ ਆਪਣੇ ਸਵਾਸਾਂ ਦੀ ਸੰਭਾਲ ਹੁਣੇ ਹੀ ਸ਼ੁਰੂ ਕਰ ਦੇ ਕਿਉਂਕਿ ਕਾਲ ਤੇਰੇ ਸਿਰ ਦੇ ਉੱਤੇ ਕੂਕ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੇ ਬੇਅੰਤ ਬਚਨ ਨੇ। ਮੈਂ ਤੁਹਾਡੇ ਤੋਂ ਆਗਿਆ ਲੈ ਕੇ ਇੱਕ ਸ਼ਬਦ ਪ੍ਰਾਰੰਭ ਕਰਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਸਲੋਕਾਂ ਵਿੱਚ ਇੱਕ ਬਚਨ ਕੀਤਾ ਹੈ, ਜਿਉਂ ਸੁਪਨਾ ਆਰ ਪੇਖਣਾ ਤੈਸੇ ਜਗ ਕੋ ਜਾਨ। ਜਿਵੇਂ ਅਸੀਂ ਸੁੱਤੇ ਹੋਏ ਕੋਈ ਸੁਪਨਾ ਦੇਖ ਲਈਏ ਉਹਨੂੰ ਅਸੀਂ ਯਥਾਰਥ ਨਹੀਂ ਸਮਝਦੇ। ਸੁਪਨੇ ਵਿੱਚ ਕਿਸੇ ਨੂੰ ਕੁਝ ਪ੍ਰਾਪਤ ਹੋ ਜਾਏ ਤੇ ਕੋਈ ਜ਼ਰੂਰੀ ਨਹੀਂ ਵੀ ਜਾਗ ਆਉਣ ਤੋਂ ਬਾਅਦ ਵੀ ਉਹ ਪ੍ਰਾਪਤ ਹੋਵੇਗਾ। ਇਹ ਸੰਸਾਰ ਬਿਲਕੁਲ ਇਸ ਤਰ੍ਹਾਂ ਇੱਕ ਸੁਪਨੇ ਦੀ ਨਿਆਈ ਹੈ। ਭਗਤ ਕਬੀਰ ਜੀ ਕਹਿੰਦੇ ਜਗ ਜੀਵਨ ਐਸਾ। ਇਹਦੇ ਵਿੱਚ ਦੋ ਵਾਰ ਜਗ ਜੀਵਨ ਆਉਂਦਾ ਸ਼ਬਦ ਵਿੱਚ ਸਾਧ ਸੰਗਤ ਜੀ। ਇੱਕ ਤੇ ਪਹਿਲੇ ਸ਼ੁਰੂਆਤ ਵਿੱਚ, ਇੱਕ ਜਿੱਥੇ ਸ਼ਬਦ ਸਮਾਪਤ ਹੁੰਦਾ। ਜਿੱਥੇ ਸ਼ੁਰੂ ਹੁੰਦਾ ਉੱਥੇ ਸੰਧੀ ਕਰਕੇ, ਸੰਧੀ ਛੇਦ ਕਰਕੇ ਪੜ੍ਹਨਾ ਜਗ ਜੀਵਨ ਐਸਾ, ਤੇ ਜਿਹੜਾ ਅਖੀਰ ਚ ਆਵੇਗਾ ਉਹਨੂੰ ਜਗ ਜੀਵਨ ਇਕੱਠਾ ਪੜ੍ਹਨਾ। ਇੱਥੇ ਕਬੀਰ ਸਾਹਿਬ ਕਹਿੰਦੇ ਨੇ ਜਗ ਜੀਵਨ ਐਸਾ, ਤੇ ਜੇ ਅੱਗੋਂ ਮੋੜਵਾਂ ਪੁੱਛ ਲਈਏ ਕਬੀਰ ਜੀ ਜਗ ਜੀਵਨ ਕੈਸਾ, ਤਾਂ ਕਬੀਰ ਸਾਹਿਬ ਕਹਿੰਦੇ ਸੁਪਨੇ ਜੈਸਾ। ਲੇਖਾ ਦੇਣਾ ਹੈ ਜੀਵਨ ਨੂੰ ਸੁਪਨਾ ਸਮਝ, ਥੋੜ ਚਿਰਾ, ਬੜਾ ਸ਼ੋਰਟ ਟਰਮ ਤੈਨੂੰ ਸਮਾਂ ਮਿਲਿਆ, ਇਹਦੀ ਸੰਭਾਲ ਕਰ, ਇਹਨੂੰ ਅਜਾਈ ਨਾ ਗਵਾ। ਜਗ ਜੀਵਨ ਐਸਾ, ਜਗ ਜੀਵਨ ਕੈਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਫਿਰ ਦੁਹਰਾ ਕੇ ਕਹਿੰਦੇ ਨੇ ਜੀਵਨ ਸੁਪਨੇ ਵਰਗਾ ਹੈ, ਪਰ ਅਸੀਂ ਕੀ ਕੀਤਾ, ਸਾਚ ਕਰ ਹਮ ਗਾਂਠ ਦੀਨੀ। ਅਸੀਂ ਇਹਨੂੰ ਪੱਕਾ ਵਸੇਬਾ ਸਮਝ ਕੇ ਵੀ ਇੱਥੋਂ ਕਦੀ ਜਾਣਾ ਹੀ ਨਹੀਂ ਗਾ, ਇਹਦੇ ਨਾਲ ਪੱਕੀ ਗੰਢ ਪਾ ਲਈ, ਪੀਚ ਨਹੀਂ ਗੰਢ ਦੇ ਦਿੱਤੀ। ਸਾਚ ਕਰ ਹਮ ਗਾਂਠ ਦੀਨੀ, ਇਹਨੂੰ ਸਦਾ ਥਿਰ ਟਿਕਾਣਾ ਸਮਝ ਲਿਆ। ਛੋੜ ਪਰਮ ਨਿਧਾਨੰ, ਵਾਹਿਗੁਰੂ ਦੀ ਯਾਦ ਨੂੰ ਛੱਡ ਕੇ, ਨਿਰੰਕਾਰ ਨੂੰ ਛੱਡ ਕੇ ਸੰਸਾਰ ਨਾਲ ਪੱਕੀ ਗੰਢ ਪਾ ਲਈ। ਮਿਸਟੇਕ ਇੱਥੇ ਹੋ ਗਈ। ਕੋਈ ਚੱਕਰਵਰਤੀ ਸਮਰਾਟ ਸੀ, ਉਹਦਾ ਇਕਲੌਤਾ ਪੁੱਤਰ ਸੀ, ਬੱਚਾ ਵੀ ਅਜੇ ਛੋਟਾ ਸੀ, ਟੀਨੇਜ਼ਰ ਸੀ, ਕਿਸ਼ੋਰ ਸੀ। ਬੱਚੇ ਨੂੰ ਕੋਈ ਔਰ ਹੋ ਗਈ, ਬੱਚਾ ਬਿਮਾਰ ਹੋ ਗਿਆ, ਪਿਤਾ ਚਿੰਤਤ ਹੋਇਆ, ਮਾਂ ਚਿੰਤਤ ਹੋਈ, ਇੱਕੋ ਬੱਚਾ ਹੈ। ਸਾਰੀ ਰਿਆਸਤ ਦੇ ਜਿਹੜੇ ਵੈਦ ਸਨ ਉਹ ਹਾਇਰ ਕਰ ਲੈ ਗਏ, ਬੱਚਾ ਬਿਮਾਰ ਹੈ, ਇਹਦਾ ਇਲਾਜ ਕਰੋ। ਵੈਦਾਂ ਨੇ ਆਪਣੇ ਆਪਣੇ ਹਿਸਾਬ ਨਾਲ ਬੱਚੇ ਦਾ ਇਲਾਜ ਸ਼ੁਰੂ ਕੀਤਾ। ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ, ਸਾਚ ਕਰ ਹਮ ਗਾਂਠ ਦੀਨੀ, ਛੋੜ ਪਰਮ ਨਿਧਾਨੰ। ਮੈਂ ਤੁਹਾਡੇ ਤੋਂ ਆਗਿਆ ਲੈ ਕੇ ਇਸ ਪੰਕਤੀ ਨੂੰ ਖੋਲ੍ਹਣ ਦਾ ਯਤਨ ਕਰ ਰਿਹਾ। ਜਿਵੇਂ ਜਿਵੇਂ ਵੈਦ ਇਲਾਜ ਕਰਦੇ ਜਾਣ, ਬੱਚਾ ਹੋਰ ਬਿਮਾਰ ਹੁੰਦਾ ਜਾਏ। ਇੱਕ ਸਟੇਜ ਤੇ ਆ ਕੇ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ
ਵੀ ਬੱਚੇ ਦੀ ਬਿਮਾਰੀ ਰੋਗ ਸਾਡੀ ਪਕੜ ਵਿੱਚ ਨਹੀਂ ਆਇਆ, ਔਸ਼ਧੀ ਕੰਮ ਨਹੀਂ ਕਰ ਰਹੀ, ਔਰ ਬੱਚੇ ਨੂੰ ਕੁਝ ਹੋ ਗਿਆ ਤੇ ਰਾਜਾ ਜਿਹੜਾ ਉਹ ਕ੍ਰੋਧਿਤ ਸਾਡੇ ਤੇ ਹੋਵੇਗਾ। ਇਸ ਲਈ ਸਾਨੂੰ ਦੱਸ ਦੇਣਾ ਚਾਹੀਦਾ ਵੀ ਰਾਜਨ ਸਾਨੂੰ ਸਮਝ ਨਹੀਂ ਆ ਰਹੀ। ਇੱਕ ਦਿਨ ਇਕੱਠੇ ਹੋ ਕੇ ਗਏ, ਕਹਿਣ ਲੱਗੇ ਰਾਜਨ ਮਾਫ਼ ਕਰਨਾ, ਕੋਸ਼ਿਸ਼ ਬਹੁਤ ਕੀਤੀ ਹੈ, ਸਾਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਵੀ ਸਾਨੂੰ ਰੋਗ ਪਕੜ ਵਿੱਚ ਹੀ ਨਹੀਂ ਆਇਆ। ਕੱਲ੍ਹ ਨੂੰ ਤੁਸੀਂ ਨਾਰਾਜ਼ ਹੋਵੋ, ਗੁੱਸੇ ਹੋਵੋ, ਸਾਡੇ ਹੱਥ ਖੜ੍ਹੇ ਨੇ। ਆਖਿਆ ਭਾਈ ਠੀਕ ਹੈ, ਤੁਸੀਂ ਜਾਓ। ਹੁਣ ਬੱਚਾ ਲੇਟਿਆ ਹੋਇਆ ਬਿਲਕੁਲ ਸੁੱਕੇ ਤੀਲੇ ਵਰਗਾ, ਇੱਕ ਪਾਸੇ ਰਾਣੀ ਬੈਠੀ ਹੈ, ਇੱਕ ਪਾਸੇ ਰਾਜਾ ਬੈਠਾ, ਕਦੀ ਨੱਪਦੇ ਘੁੱਟਦੇ ਨੇ, ਕਦੀ ਚਮਚ ਨਾਲ ਪਾਣੀ ਮੂੰਹ 'ਚ ਪਾਉਂਦੇ ਨੇ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ। ਦਿਨ ਗੁਜ਼ਰ ਗਏ, ਹਫ਼ਤੇ ਗੁਜ਼ਰ ਗਏ, ਕਈ ਮਹੀਨੇ ਗੁਜ਼ਰ ਗਏ। ਇੱਕ ਦਿਨ ਦੋਵੇਂ ਸਿਰਾਣੇ ਬੈਠੇ ਹੋਏ ਨੇ, ਬੈਠਿਆਂ ਬੈਠਿਆਂ ਰਾਜੇ ਦੀ ਅੱਖ ਲੱਗ ਗਈ, ਕਿਉਂਕਿ ਵਾਰੀ ਵਾਰੀ ਜਾਗਦੇ ਸਨ, ਆਖਰ ਪੁੱਤਰ ਸੀ। ਬੈਠਿਆਂ ਬੈਠਿਆਂ ਅੱਖ ਲੱਗ ਗਈ। ਗੁਰੂ ਸਵਾਰੇ ਉਹ ਸੁਰਤ 'ਤੇ ਜ਼ੋਰ ਦਿਆ, ਜੇ ਲੱਗੀ ਅੱਖ ਵਿੱਚ ਸੁਪਨਾ ਚੱਲ ਗਿਆ। ਸੁਪਨੇ ਵਿੱਚ ਉਹ ਰਾਜੇ ਦਾ ਇੱਕ ਭਰੇ ਪੂਰੇ ਪਰਿਵਾਰ ਵਿੱਚ ਜਨਮ ਹੁੰਦਾ। ਸੁਪਨੇ ਦੀ ਟਾਈਮਿੰਗ ਬੜੀ ਛੇਤੀ ਛੇਤੀ ਲੰਘਦੀ ਹੈ ਨਾ, ਗੱਭਰੂ ਹੋ ਜਾਂਦਾ, ਮਾਪੇ ਵਿਆਹ ਕਰਦੇ ਨੇ, ਵਿਆਹ ਤੋਂ ਬਾਅਦ ਬੱਚੇ ਹੁੰਦੇ ਨੇ, 6 ਪੁੱਤਰ 4 ਧੀਆਂ, ਉਹਨਾਂ ਦੇ ਵਾਰੀ ਵਾਰੀ ਵਿਆਹ ਕਰਦਾ। ਇੱਕ ਦਿਨ ਘਰ ਵਿੱਚ ਸਮਾਗਮ ਹੈ, ਸਾਰਾ ਸ਼ਰੀਕਾ ਇਕੱਠਾ ਹੋਇਆ, 6 ਪੁੱਤਰ 6 ਨੂੰਹਾਂ 4 ਧੀਆਂ 4 ਜਵਾਈ, ਪੋਤਰੇ ਪੋਤਰੀਆਂ, ਦੋਤਰੇ ਦੋਤਰੀਆਂ, ਭਰਾ ਭੈਣਾਂ, ਚਾਚੇ ਤਾਏ, ਇਹ ਵਿੱਚ ਕੁਰਸੀ ਡਾਹ ਕੇ ਬੈਠਾ ਹੈ। ਰੌਣਕ ਮੇਲਾ ਲੱਗਾ ਹੋਇਆ, ਆਨੰਦ ਲੈ ਰਿਹਾ ਸੁਪਨੇ 'ਚ। ਔਰ ਉੱਧਰ ਅਸਲੀ ਜੀਵਨ ਵਿੱਚ ਰਾਣੀ ਦੀ ਚੀਖ ਨਿਕਲਦੀ ਹੈ, ਕਿਉਂਕਿ ਉਹ ਬੱਚਾ ਚਲਾਣਾ ਕਰ ਜਾਂਦਾ, ਨਬਜ਼ ਰੁਕ ਜਾਂਦੀ ਹੈ, ਧੜਕਣ ਰੁਕ ਜਾਂਦੀ, ਉਹਦੀ ਚੀਖ ਨਿਕਲਦੀ ਹੈ। ਚੀਖ ਨਾਲ ਰਾਜੇ ਦੀ ਨੀਂਦ ਟੁੱਟਦੀ ਹੈ, ਸੁਪਨਾ ਟੁੱਟ ਜਾਂਦਾ। ਕਹਿੰਦਾ ਕੀ ਹੋਇਆ? ਉਹ ਕਹਿਣ ਲੱਗੀ ਜੋ ਹੋਣਾ ਸੀ ਉਹ ਹੋ ਗਿਆ, ਪੁੱਤਰ ਚਲਾ ਗਿਆ। ਬੜੀ ਹਸਰਤ ਭਰੀ ਨਿਗਾਹ ਨਾਲ ਬੱਚੇ ਵੱਲ ਤੱਕਦਾ ਹੈ, ਪਥਰਾਈ ਹੋਈ ਨਿਗਾਹ ਨਾਲ। ਤੇ ਰਾਣੀ ਕਹਿੰਦੀ ਕੀ ਹੋਇਆ? ਸਮਝ ਨਹੀਂ ਜੇ ਆਈ, ਮੈਂ ਕਹਿ ਰਹੀ ਹਾਂ ਪੁੱਤਰ ਚਲਾ ਗਿਆ। ਕਹਿੰਦਾ ਮੈਂ ਸੁਣ ਲਿਆ ਹੈ। ਸੁਣ ਲਿਆ ਤੇ ਤੁਹਾਡੀ ਅੱਖ ਕਿਉਂ ਨਹੀਂ ਗਿੱਲੀ ਹੋਈ? ਭੁੱਬ ਕਿਉਂ ਨਹੀਂ ਨਿਕਲੀ? ਆਖਣ ਲੱਗਾ ਰਾਣੀ, ਭੁੱਬ ਤੇ ਮਾਰਨ ਤੇ ਮੇਰਾ ਦਿਲ ਕਰਦਾ ਹੈ, ਪਰ ਮੈਨੂੰ ਇਹ ਦੱਸ ਵੀ ਮੈਂ ਇਹਨੂੰ ਰੋਵਾਂ ਕਿ ਉਹਨਾਂ ਨੂੰ ਰੋਵਾਂ। ਕਹਿ ਲੱਗੀ ਉਹਨਾਂ ਨੂੰ ਕਿੰਨਾ? ਕਹਿ ਲੱਗਾ ਰਾਣੀ ਯਕੀਨ ਜਾਣੀ, ਮੈਂ ਰੀਅਲ ਲਾਈਫ ਵਿੱਚ ਕਦੀ ਇੰਨਾ ਇੰਜੋਏ ਨਹੀਂ ਕੀਤਾ ਜਿੰਨਾ ਮੈਂ ਛੋਟੇ ਜਿਹੇ ਸੁਪਨੇ ਵਿੱਚ ਇੰਜੋਏ ਕੀਤਾ। ਉੱਥੇ ਮੇਰੇ 6 ਪੁੱਤਰ ਸਨ, 4 ਧੀਆਂ ਸਨ, ਨੂੰਹਾਂ ਸਨ, ਜਵਾਈ ਸਨ, ਸ਼ਰੀਕਾ ਸੀ। ਕਾਸ਼ ਤੂੰ ਥੋੜ੍ਹੀ ਦੇਰ ਚੀਖ ਨਾ ਮਾਰਦੀ, ਮੈਂ ਸੁਪਨੇ ਵਿੱਚ ਹੀ ਥੋੜ੍ਹਾ ਜਿਹਾ ਸੁੱਖ ਦੇਖ ਲੈਂਦਾ। ਹੁਣ ਤੂੰ ਦੱਸ, ਮੈਂ ਇਹਨੂੰ ਰੋਵਾਂ ਕਿ ਉਹਨਾਂ ਨੂੰ ਰੋਵਾਂ? ਪਿੱਛੋਂ ਇੱਕ ਦਰਵੇਸ਼ ਲੰਘ ਰਿਹਾ ਸੀ, ਉਹ ਕਹਿਣ ਲੱਗਾ ਰਾਜਨ, ਨਾ ਉਹਨਾਂ ਨੂੰ ਰੋ ਤੇ ਨਾ ਇਹਨੂੰ ਰੋ। ਕਹਿਣ ਲੱਗਾ ਕਿਉਂ? ਆਖਣ ਲੱਗਾ ਇੱਕ ਜਾਗਦਿਆਂ ਦਾ ਸੁਪਨਾ ਹੈ, ਇੱਕ ਸੁੱਤਿਆਂ ਦਾ ਸੁਪਨਾ ਹੈ। ਸੱਚ ਤੇ ਇਹ ਹੈ, ਇਹ ਦੋਵੇਂ ਸੁਪਨੇ ਨੇ। ਇਹ ਗੱਲ ਬਾਣੀ ਵਿੱਚ ਰੋਜ਼ ਪੜ੍ਹਨੇ ਆ, ਸੁਣਨੇ ਆ, ਸਿੱਖਣੇ ਆ, ਕਥਾ ਰਾਹੀਂ ਦੂਜਿਆਂ ਨੂੰ ਸਿਖਾਉਣ ਦਾ ਯਤਨ ਕਰਨੇ ਆ, ਪਰ ਇਹਨੂੰ ਜ਼ਿਹਨ ਵਿੱਚ ਪੱਕਾ ਨਹੀਂ ਕਰਦੇ ਬਈ ਇਹ ਮੇਲਾ, ਇਹ ਮੇਲਾ, ਇਸ ਤੋਂ ਇਲਾਵਾ ਹੋਰ ਇਹ ਕੁਛ ਵੀ ਨਹੀਂ, ਇਹ ਦੁਨੀ ਸੁਹਾਵਾ ਬਾਗ ਹੈ, ਇਹਨੂੰ ਇੱਕ ਦਿਨ ਛੱਡਣਾ ਪੈਣਾ। ਜਗ ਜੀਵਨ ਐਸਾ, ਜਗ ਜੀਵਨ ਕੈਸਾ? ਹਜ਼ੂਰ ਕਹਿਣ ਲੱਗੇ ਸੁਪਨੇ ਜੈਸਾ। ਸੁਪਨੇ ਵਿੱਚ ਕਿਸੇ ਦੀ ਲਾਟਰੀ ਨਿਕਲ ਆਵੇ, ਉਹ ਸਵੇਰੇ ਤੇ ਨਹੀਂ ਕਹਿੰਦਾ ਬੱਚਿਆਂ ਨੂੰ ਵੀ ਗੱਡੀ ਕੱਢੋ, ਵੱਡੇ ਵੱਡੇ ਸੂਟਕੇਸ ਡਿੱਗੀ 'ਚ ਰੱਖ ਲਓ, ਚਲੋ ਬੈਂਕ ਚੱਲੀਏ, ਲਾਟਰੀ ਨਿਕਲੀਏ, ਸੂਟਕੇਸ ਭਰ ਕੇ ਲਿਆਉਣੇ ਨੇ ਡਾਲਰਾਂ ਦੇ। ਉਹਨੂੰ ਪਤਾ ਸੁਪਨਾ ਹੈ, ਸੁਪਨੇ ਵਿੱਚ ਨਿਕਲੀ ਹੋਈ ਲਾਟਰੀ ਅਸਲੀਅਤ ਵਿੱਚ ਥੋੜ੍ਹਾ ਨਿਕਲਦੀ। ਤੇ ਹਜ਼ੂਰ ਕਹਿੰਦੇ ਨੇ ਜ਼ਿੰਦਗੀ ਵੀ ਸੁਪਨਾ ਹੈ, ਇੱਕ ਸੁਪਨਾ ਤੂੰ ਸੌਂ ਕੇ ਦੇਖ ਰਿਹਾ, ਇੱਕ ਸੁਪਨਾ ਤੂੰ ਜਾਗ ਕੇ ਦੇਖ ਰਿਹਾ। ਜੇ ਇਹਨੂੰ ਸੁਪਨੇ ਵਾਂਗੂ ਦੇਖੇਗਾ ਤੂੰ ਕਦੀ ਸ਼ੋਕਾ ਤੁਰ ਨਹੀਂ ਹੋਵੇਗਾ। ਕੁਝ ਮਿਲ ਗਿਆ ਤੇ ਫਿਰ ਫੁੱਲ ਫੁੱਲ ਕੇ ਨਹੀਂ ਬਹੇਗਾ, ਕੁਝ ਖੁੱਸ ਗਿਆ ਤੇ ਫਿਰ ਨਿੰਮੋ ਚੂਣਾ ਨਹੀਂ ਹੋਵੇਗਾ। ਜ਼ਿੰਦਗੀ ਥੋੜ ਚਿਰੀ ਹੈ, ਜਗ ਜੀਵਨ ਐਸਾ, ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ,
ਸਾਚ ਕਰ ਆਮ ਗਾਂਠ ਦੀਨੀ ਛੋਟ ਪਰਮ ਨਿਧਾਨ। ਜਦੋਂ ਹਜ਼ੂਰ ਇਸ ਤਰ੍ਹਾਂ ਦੀਆਂ ਚੋਟਾਂ ਕਰਦੇ ਨਾ, ਉਦੋਂ ਥੋੜਾ ਜਿਹਾ ਬੰਦਾ ਹਾਰਟ ਤੇ ਹੁੰਦਾ। ਅਮੈਰੀਕਾ ਦੇ ਕੈਲੀਫੋਰਨੀਆ ਸਟੇਟ ਫ੍ਰੀਮੌਂਟ ਵਰਗੇ ਇਲਾਕੇ ਵਿੱਚ ਬੈਠ ਕੇ, ਜਿੱਥੇ ਬੜੀਆਂ ਆਸਾਂ ਨੇ, ਬੜੀਆਂ ਉਮੀਦਾਂ ਨੇ ਜ਼ਿੰਦਗੀ ਤੋਂ, ਉੱਥੇ ਇੱਕਦਮ ਕੋਈ ਸਾਰੇ ਸੁਪਨੇ ਚੱਕਣਾ ਚੂਰ ਕਰਦਾ ਵੀ ਇਹ ਸੁਪਨਾ ਇੱਥੋਂ ਚਲੇ ਜਾਣਾ, ਹੌਕਾ ਨਿਕਲ ਜਾਂਦਾ। ਪਰ ਸੱਚਾਈ ਇਹੀ ਹੈ, ਗੱਜ ਕੇ ਆਖੋ ਸਤਨਾਮ ਸ੍ਰੀ, ਸੱਚਾਈ ਇਹੀ ਹੈ, ਇਸ ਨੂੰ ਟਾਲਿਆ ਨਹੀਂ ਜਾ ਸਕਦਾ। ਬਾਬਾ ਮਾਇਆ ਮੋਹ ਹਿੱਤ ਕੀਨ, ਹੇ ਬਾਬਾ ਅਸੀਂ ਮਾਇਆ ਨਾਲ ਇੰਨਾ ਹਿੱਤ ਕਰ ਲਿਆ ਹੈ, ਇੰਨਾ ਮੋਹ ਕਰ ਲਿਆ ਹੈ, ਉਸ ਮਾਇਆ ਨੇ ਕੀ ਕੀਤਾ, ਜਿਨ ਗਿਆਨ ਰਤਨ ਹਿਰ ਲੀਨ, ਉਹਨੇ ਮੇਰੀ ਵਿਵੇਕ ਬੁੱਧੀ ਮਲੀਨ ਕਰ ਦਿੱਤੀ। ਜਿਵੇਂ ਲਾਲਟਨਾਂ ਹੁੰਦੀਆਂ ਸਨ, ਉਹਦੇ ਅੰਦਰ ਬੱਤੀ ਹੁੰਦੀ ਸੀ, ਬਾਹਰ ਕਲਾ ਹੁੰਦੀ ਸੀ, ਉਹਨੂੰ ਮਰੋੜ ਕੇ ਵੱਡੀ ਛੋਟੀ ਕਰਦੇ ਸਨ। ਪਰ ਉਹ ਜਿਹੜਾ ਮਿੱਟੀ ਦਾ ਤੇਲ ਬਲਦਾ ਸੀ, ਕਦੀ ਕਦੀ ਚਿਮਣੀ ਨੂੰ ਕਾਲੀ ਕਰ ਦਿੰਦਾ ਸੀ। ਜੇ ਉਹ ਚਿਮਣੀ ਸਾਫ਼ ਨਾ ਕਰੀਏ ਤੇ ਕਲਾ ਜਿੰਨੀ ਮਰਜ਼ੀ ਮਰੋੜੀ ਜਾਈਏ, ਰੋਸ਼ਨੀ ਨਹੀਂ ਸੀ ਹੁੰਦੀ। ਇਹ ਜਿਹੜੀ ਵਿਵੇਕ ਬੁੱਧ ਦੀ ਲਾਲਟਨ ਹੈ ਨਾ, ਇਹਨੂੰ ਮਾਇਆ ਦੀ ਚਿਮਣੀ ਨੇ ਕਾਲਾ ਕਰ ਦਿੱਤਾ, ਲਿਹਾਜ਼ਾ ਇਹਦੇ ਵਿੱਚ ਸਾਨੂੰ ਅਸਲੀਅਤ ਨਜ਼ਰ ਨਹੀਂ ਆਉਂਦੀ, ਰੋਸ਼ਨੀ ਨਹੀਂ ਹੁੰਦੀ। ਨੈਣ ਦੇਖ ਪਤੰਗ ਉਰਜੈ, ਪਸ ਨਾ ਦੇਖੈ ਆਗ। ਪਤੰਗਾ ਅੱਖਾਂ ਨਾਲ ਅੱਗ ਨੂੰ ਵੇਖ ਕੇ ਉਹਦੇ ਵਿੱਚ ਉਲਝਦਾ, ਉਹਨੂੰ ਇਹ ਨਹੀਂ ਪਤਾ ਵੀ ਇਹ ਰਸ ਜ਼ਰੂਰ ਹੈ ਮੇਰੀਆਂ ਅੱਖਾਂ ਦਾ, ਪਰ ਮੇਰੀ ਮੌਤ ਦਾ ਵੀ ਕਾਰਨ ਹੈ। ਇਸੇ ਤਰ੍ਹਾਂ ਜੀਵ ਚੋਗੇ ਚੁਗਦਾ, ਪਰ ਇਹਨਾਂ ਚੋਗਿਆਂ ਦੇ ਹੇਠਾਂ ਜੋ ਮਟਮੈਲੇ ਰੰਗ ਦਾ ਜਾਲ ਆਤਮਕ ਮੌਤੇ ਮਾਰਨ ਲਈ ਵਿਛਿਆ ਹੋਇਆ, ਉਹ ਨਜ਼ਰ ਨਹੀਂ ਆਉਂਦਾ। ਕਾਲ ਫਾਂਸ ਨਾ ਮੁਗਧ ਚੇਤਾ ਹੈ, ਕਣਕ ਕਾਮਨ ਲਾ, ਪਰਾਏ ਧਨ ਤੇ ਤਨ ਵੱਲ ਇਹ ਆਕਰਸ਼ਿਤ ਹੁੰਦਾ, ਇਹਨੂੰ ਪ੍ਰਾਪਤ ਕਰ ਲਾ, ਇਹਨੂੰ ਭੋਗ ਲਵਾਂ। ਕਰ ਵਿਚਾਰ ਵਿਕਾਰ ਪਰ ਹਰ, ਠੰਡੇ ਦਿਮਾਗ ਨਾਲ ਸੋਚ ਤੇ ਵਿਕਾਰਾਂ ਦਾ ਤਿਆਗ ਕਰ ਦੇ। ਤਰਨ ਤਾਰਨ ਸੋਏ ਕਹੋ ਕਬੀਰ ਜਗ ਜੀਵਨ ਐਸਾ, ਇਹਨੂੰ ਇਕੱਠਾ ਪੜਨਾ, ਦੁਤੀਆ ਨਾਹੀਂ ਕੋਈ। ਜਿਸ ਤਰ੍ਹਾਂ ਦਾ ਵਾਹਿਗੁਰੂ ਏ ਉਸ ਤਰ੍ਹਾਂ ਦਾ ਹੋਰ ਕੋਈ ਨਹੀਂ, ਉਹਦੇ ਨਾਲ ਜੁੜ ਜਾ, ਫਿਰ ਤੈਨੂੰ ਇਹ ਚਿੰਤਾ ਨਹੀਂ ਹੋਵੇਗੀ ਵੀ ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ, ਕਿਉਂਕਿ ਤੂੰ ਸਵਾਸਾਂ ਦੀ ਸੰਭਾਲ ਕਰ ਰਿਹਾ। ਇੱਕ ਵਾਰੀ ਬੇਨਤੀ ਪ੍ਰਵਾਨ ਕਰੋ ਤੇ ਰਸਨਾ ਪਵਿੱਤਰ ਕਰੋ।

जीवन सुपने दी न्याई है, फिर की करिए। अच्छा ये तो ठीक है भी जो उपजो सो बिनस है, जेड़ा पैदा होया उन्हें खत्म होना, जन्मन ता मरना, हरखं ता शोगं, भोगं ता रोगं, नाना समूचन। ये तो ठीक है सत्संग जी, मरण लिखाए मंडल में आए, पर क्यों जन्म होया ते क्यों मौत होंदी है, इहदा प्रयोजन की है जीवन का। कित कित बिद जग उपजे पुरखा, कित कित दुख बिन सजाई, होमे विच जग उपजे पुरखा, नाम विसरे दुख पाई। हुण जगत पैदा कीता है, उहदे सिर ते काल दा कुंडा भी है, लेखा तू देना है, मैसेज की है। जदों मैसेज नूं थोड़ा जिहा खुलासे नाल समझना होवे ना, ते फिर पुछ लो भाई गुरदास जी नूं भी, भाई जी तुसी जदों गुरु ग्रंथ साहिब लिखिया ते किते किते गल नहीं सी समझ आउंदी, तुसी रुक जांदे सो महाराज, मैनू कदी बरहानपुर घल देंदे हो, कदी आगरे घल देंदे हो, कदी काबल घल देंदे हो, जा गुरबाणी का प्रचार करके आ, ते जे गुरबाणी मैनू खोलोगे ते मैं अगे संगत नूं सुनावांगा। ते फिर भाई साहिब नूं पुछी भी भाई साहिब तुसी जरा खुलासा करो, तां भाई साहिब कहिंदे सुनो असल इहदे विच मैसेज की है, भाई साहब जी तुसी दसो, भाई साहब कहिंदे सुनो, दिवाली दी रात दीवे बालियां, इहनूं ते साडा जिहड़ा पंथ दिवाली वाले दिन पढ़दा कीर्तन करदे ने, जदों कि दिवाली नाल दूर दूर का भी कोई सरोकार नहीं है, पर की करिए। वो कहिंदे भाई साहब जी असीं ते कदी इस तरह सोचिया ही नहीं, मैं भी चलो तुहाडी मर्जी है। दिवाली दी रात दीवे बालियां, कदी वेखियो असी भावें आधुनिक साधन आ गए ने, फिर भी सगन जिहा करने आ, भावें पांच दस दीवे बालीए, दीवे च तेल पाया, बत्ती वट के पाई, जगाया, रुझ गए। तुसी कदी गौर करियो, ऐतकी दिवाली नेड़े आ, गौर करियो, बड़ा थोड़ा चिर दीवे जगदे ने, क्यों? कुछ तेल दीवे पी जांदे, कुछ बत्ती पी जांदी है, कुछ मच जाता, किन्नी कु खेड है, 10 मिनट 20 मिनट अद्धा घंटा। अच्छा बड़ा वड्डा दीवा रख लोगे तो 1 घंटा, उदू मगरों बुझ जा। भाई गुरदास पता की कहिंदे, कहिंदे जिवें दिवाली दी रात नूं जगाए हुए दीवे जगदे ने, थोड़ी देर जग के फिर बुझ जाते ने, इस तरह तेरी जिहड़ी जोत जग रही है वह बुझ जानी। फरीदा दू दीवी बुलंदियां, मलक बैठा आए गाड़ लीता घाट लूटिया, दीवड़े गया बुझाए। दिवाली दी रात दीवे बालिया, पहली एग्जाम्पल, जिंदगी थोड़ चिरी है, बड़ी शॉर्ट टर्म है, लेखा देना पैना है। दिवाली दी रात दीवे बालियन, फुला दी बागात चोण चोण चालियन। साढ़े उत्थे फुला दी बड़ी तगड़ी काश्त होंदी है, इंडिया में फुला सुगंधी होंदी है, कई कई एकड़ लोकी फुल बीजदे ने, लेबर जाके तोड़दे ने, मंडियां विच विकदे ने, हार बणदे ने, शहरां विच पांच पांच दस दस भीह भीह जगह फुलां दीआं दुकानां ने। किसे दा विआह है, किसे घर गुरु ग्रंथ साहब आने ने, किसी घर राजनीतिक नेता ने आना, वह हार लै जाते हैं, वह आया, वह अगल वांडी गए, वो गल के फुलों का हार पा दिता। हुण हार बनिया किवें, पहला जमीन बनाई, वो पनीरी बीजी, फिर वह पनीरी वड्डी होई, फिर दूजी थां ते उहनू पुट के लाया, फिर गोडी की, पानी दिता। हुण ये नहीं भी ज्यादा पानी दो, ज्यादा गोडी करो तो छेती फुल होणगे, होने उदों ने जदों रुत आवेगी। बसंत आई, फुल खिड़े, टोकरी लैके मालन ने फुल तोड़े, तख्त पोज लैके बह गई, खंदोई लैके धागा लैके उन्हें फुल परो परो के हार रख दिते, खरीदन वाले आए लै गए, गल च पा दिता, उन्हें पवा लिया और फिर शर्मा के गल विचों ला लिया, जान लगे नाल लै गए भी गुस्सा ना करन, असी फुलां दा हार गल च पाया तो सुट गया, वह जाके गड्डी च रख लिया, एक दो दिन प्या रहा, फिर उहदे विच बहन वाले आखन लगे जी हुण ये भुरन लग पिया है, जे तुसी कहो तो इहनू बाहर सुट दईए, वो कहिंदे सुट दिओ, चलदी कार चो शीशे च पवा के बाहर मारिया गारबेज दे। की उम्र है फुल दी, अज खिड़िया भलके टुट गया, परसों विक गया, अगले दिन सुक गया, कार चो बाहर सुट दिता,
ਹਜ਼ੂਰ ਕਹਿੰਦੇ ਨੇ ਤੇਰੀ ਜ਼ਿੰਦਗੀ ਫੁੱਲ ਤੋਂ ਜ਼ਿਆਦੀ ਨਹੀਂ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਧਨ ਜੋਬਨ ਆਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾਉ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪ੍ਰਾਣਾ ਚੋਲਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜ਼ੀਰਾਨ, ਹਾਂ ਪੀ ਵੰਝਾਂ ਡੋਮਣੀ ਰੋਵਾਂ ਝੀਣੀ ਬਾਨ ਕੀ ਨਾ ਸੁਣੇਂਦੀ ਗੋਰੀਏ, ਆਪਣ ਕੰਨੀ ਸੋਏ ਲੱਗੀ ਆਵੇ ਸਾਹੁਰੇ ਨਿਤ ਨਾ ਪਈਏ। ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ। ਤੀਜੀ ਗੱਲ, ਤਾਰੇ ਜਾਤ ਸਨਾਤ ਅੰਬਰ ਪਾਲੀਆਂ। ਜਦੋਂ ਸੂਰਜ ਦਾ ਅਭਾਵ ਹੁੰਦਾ ਤਾਰੇ ਨਜ਼ਰ ਆਉਂਦੇ ਨੇ, ਸੂਰਜ ਚੜ ਜਾਏ ਤੇ ਤਾਰੇ ਦਿਸਣੋਂ ਬੰਦ ਹੋ ਜਾਂਦੇ। ਤਾਰੇ ਥੋੜੀ ਦੇਰ ਦਿਸਦੇ ਨੇ, ਚਾਰ ਘੰਟੇ ਦਿਸਦੇ ਨੇ, ਛੇ ਘੰਟੇ ਦਿਸਦੇ ਨੇ, ਭੂਗੋਲਿਕ ਦ੍ਰਿਸ਼ਟੀਆਂ ਦੇ ਹਿਸਾਬ ਨਾਲ ਕਿਤੇ 10 ਘੰਟੇ ਦਿਸਦੇ ਹੋਣਗੇ, ਇਦੋਂ ਜ਼ਿਆਦਾ ਨਹੀਂ ਦਿਸਦੇ, ਫਿਰ ਅਲੋਪ ਹੋ ਜਾਂਦੇ। ਜਿਸ ਤਰ੍ਹਾਂ ਆਕਾਸ਼ ਵਿੱਚ ਤਾਰੇ ਦਿਸਦੇ ਨੇ ਫਿਰ ਅਲੋਪ ਹੋ ਜਾਂਦੇ ਨੇ, ਅੱਜ ਤੂੰ ਦਿਸ ਰਿਹਾ ਹੈ, ਇੱਕ ਸਮਾਂ ਆਵੇਗਾ ਤੇਰਾ ਵਜੂਦ ਧਰਤੀ ਤੇ ਨਹੀਂ ਦਿਸੇਗਾ। ਕਬੀਰ ਪ੍ਰਭਾਤੇ ਤਾਰੇ ਖਿਸੈ ਤਿਉਂ ਇਹ ਖਿਸੈ ਸਰੀਰ, ਇਹ ਦੋਏ ਅੱਖਰ ਨਾ ਕਿਸੈ ਸੋ ਕਹਿ ਰਹੇ ਹੋ ਕਬੀਰ। ਤਾਰੇ ਜਾਤ ਸਨਾਤ ਅੰਬਰ ਪਾਲੀਅਨ। ਤੇ ਚੌਥੀ ਐਗਜ਼ੈਂਪਲ ਦਿੱਤੀ, ਤੀਰਥ ਜਾਤੀ ਜਾਤ ਨਦਰ ਨਿਹਾਲੀਅਨ। ਤੀਰਥਾਂ ਤੇ ਯਾਤਰੀ ਇਕੱਠੇ ਹੁੰਦੇ ਨੇ, ਕਿੰਨਾ ਰਸ਼ ਹੁੰਦਾ। ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ, ਚਮਕੌਰ ਸਾਹਿਬ ਦਾ ਜੋੜ ਮੇਲਾ, ਪੰਜ ਪੰਜ ਚਾਰ ਚਾਰ ਕਿਲੋਮੀਟਰ ਪਿੱਛੇ ਪਾਰਕਿੰਗ ਕਰਕੇ ਗੱਡੀਆਂ ਤੁਰ ਕੇ ਆਪਾਂ ਜਾਂਦੇ ਹਾਂ, ਉੱਥੇ ਇੰਨਾ ਰਸ਼ ਹੁੰਦਾ ਵੀ ਜੇ ਕੋਈ ਆਪਣੇ ਨਾਲੋਂ ਨਿਖੜ ਜਾਏ ਉਹ ਪਰਤ ਕੇ ਮਿਲਦਾ ਨਹੀਂ ਗਾ, ਬੜਾ ਰਸ਼ ਹੁੰਦਾ, ਬੜੀ ਭੀੜ ਹੁੰਦੀ ਹੈ। ਪਰ ਤੁਸੀਂ ਤਿੰਨ ਦਿਨ ਬਾਅਦ ਜਾ ਕੇ ਉੱਥੇ ਵੇਖੋ, ਉੱਥੇ ਹਲਵਾਈਆਂ ਦੀਆਂ ਭੱਠੀਆਂ ਦੀ ਸਵਾਹ ਤੇ ਜੂਠੇ ਪੱਤਲਾਂ ਤੋਂ ਸਵਾਹ ਤੁਹਾਨੂੰ ਉੱਥੇ ਕੁਛ ਨਹੀਂ ਮਿਲੇਗਾ। ਕਈ ਵਾਰੀ ਉੱਥੇ ਇਸ ਤਰ੍ਹਾਂ ਦੇ ਯਾਤਰੀ ਮਿਲਦੇ ਨੇ ਜਿਹੜੇ ਜ਼ਿੰਦਗੀ ਭਰ ਦੁਬਾਰਾ ਸਾਨੂੰ ਕਦੀ ਨਹੀਂ ਮਿਲਦੇ। ਜਿਸ ਤਰ੍ਹਾਂ ਤੀਰਥਾਂ ਤੇ ਯਾਤਰੀ ਇਕੱਠੇ ਹੁੰਦੇ ਨੇ, ਮਿਲਦੇ ਨੇ, ਕਦੀ ਨਾ ਦੁਬਾਰਾ ਮਿਲਣ ਵਾਸਤੇ ਵਿਛੜ ਜਾਂਦੇ ਨੇ, ਇਸ ਤਰ੍ਹਾਂ ਇਹ ਦੁਨੀਆਂ ਦੀ ਮੇਲਾ ਚਾਰ ਕੁ ਦਿਨਾਂ ਦਾ ਹੈ, ਇਸ ਤੋਂ ਜ਼ਿਆਦਾ ਨਹੀਂ। ਇਹ ਚੌਥੀ ਐਗਜ਼ਾਮਪਲ ਹੈ। ਪੰਜਵੀਂ, ਹਰ ਚੰਦੌਰੀ ਚਾਤ ਉਚਾਏ ਉਚਾਲੀਏ। ਜਿਨ੍ਹਾਂ ਜਿਨ੍ਹਾਂ ਕੋਲ ਫੋਨ ਵਿੱਚ ਮਹਾਨ ਕੋਸ਼ ਹੈ ਨਾ, ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ, ਉਹ ਕੱਢ ਕੇ ਵੇਖੋ ਹਰ ਚੰਦੌਰੀ। ਹਰ ਚੰਦੌਰੀ ਦਾ ਮਤਲਬ ਹੈ ਵੀ ਜੋ ਦਿਸ ਰਿਹਾ ਹੈ ਉਹ ਹੈ ਨਹੀਂ, ਔਰ ਜੋ ਹੈ ਉਹ ਦਿਸ ਕੀ ਰਿਹਾ। ਇਹ ਮੇਰੀ ਦੁਕਾਨ ਹੈ, ਮੇਰਾ ਮਕਾਨ ਹੈ, ਮੇਰੀ ਬੇਟੀ ਹੈ, ਮੇਰਾ ਬੇਟਾ, ਮੇਰੀ ਪਤਨੀ, ਮੇਰਾ ਪਤੀ, ਮੇਰਾ ਬੈਂਕ ਬੈਲੈਂਸ। ਹਜ਼ੂਰ ਕਹਿੰਦੇ ਤੇਰਾ ਕੁਛ ਵੀ ਨਹੀਂ, ਇੱਕ ਝਟਕੇ ਨਾਲ ਤੂੰ ਸਾਰਾ ਕੁਛ ਛੱਡ ਜਾਣਾ, ਤੂੰ ਤੇ ਰਾਖਾ ਹੈ, ਔਰ ਜੋ ਤੇਰਾ ਹੈ ਉਹ ਪਰਮਾਤਮਾ ਹੈ, ਉਹ ਤੈਨੂੰ ਦਿਸਦਾ ਹੀ ਨਹੀਂ ਗਾ। ਭਾਈ ਸਾਹਿਬ ਜੀ, ਸਾਡੀ ਜ਼ਿੰਦਗੀ ਦੀਵਾਲੀ ਦੀ ਰਾਤ ਨੂੰ ਜਗਦੇ ਹੋਏ ਦੀਵੇ ਵਰਗੀ ਹੈ, ਖਿੜੇ ਹੋਏ ਫੁੱਲ ਵਰਗੀ ਹੈ, ਤਹਿਕ ਰਹੇ ਤਾਰੇ ਵਰਗੀ ਹੈ, ਤੀਰਥਾਂ ਤੇ ਇਕੱਠੇ ਹੋਏ ਯਾਤਰੀਆਂ ਵਰਗੀ ਹੈ, ਹਰ ਚੰਦੌਰੀ ਵਰਗੀ ਹੈ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਤਾਂ ਭਾਈ ਸਾਹਿਬ ਕਹਿੰਦੇ ਮੈਂ ਇਹ ਕਹਿਣਾ ਚਾਹੁੰਦਾ, ਜ਼ਿੰਦਗੀ ਥੋੜ ਚਿਰੀ ਏ, ਜੇ ਜਨਮ ਹੋਇਆ ਤੇ ਮੌਤ ਹੋਣੀ ਹੈ, ਲੇਖਾ ਦੇਣਾ ਪੈਣਾ ਹੈ, ਤੁਸੀਂ ਕੀ ਕਰੋ, ਦੱਸੋ ਕੀ ਕਰੀਏ? ਕਹਿਣ ਲੱਗੇ, ਗੁਰਮੁਖ ਸੁੱਖ ਫਲ ਦਾਤ ਸ਼ਬਦ ਸੰਭਾਲੀਅਨ। ਇਹ ਪੱਕੀ ਗੱਲ ਏ ਤੇ ਮੌਤ ਹੋਣੀ ਹੈ, ਇਸ ਤੋਂ ਪਹਿਲਾਂ ਮੌਤ ਆਵੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਦੀ ਸੰਭਾਲ ਕਰ ਲੈ, ਗੁਰੂ ਦੇ ਸ਼ਬਦ ਨੂੰ ਪੜ੍ਹ ਲੈ, ਗੁਰੂ ਦੇ ਸ਼ਬਦ ਨੂੰ ਸਮਝ ਲੈ, ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰ ਲੈ, ਫਿਰ ਤੈਨੂੰ ਲੇਖਾ ਨਹੀਂ ਦੇਣਾ ਪਏਗਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਣੀ, ਅਬ ਨਾ ਭਜੋ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਇਸ ਲਈ

0: ਵੈ ਇਹਨਾਂ ਦਾ ਕੋਈ ਅੱਖਰੀ ਅਰਥ ਨਹੀਂ ਆਉਣਾ। ਸਭ ਜਗ ਆਇਆ ਕੱਖ ਹੈ ਅੰਗ ਹੈ ਫਿਰ ਛੱਡਣਾ ਪਏਗਾ। ਕਾਲ ਪਿਆ ਜਗਤ ਪੈਦਾ ਕੀਤਾ ਪਰ ਨਾਲ ਪੈਦਾ ਕਰਕੇ ਉਹਨੂੰ ਖਤਮ ਕਰਨ ਦਾ ਵੀ ਸਰੰਜਾਮ ਕਰ ਦਿੱਤਾ। ਰੀਰੀ ਲੱਲੀ ਪਾਪ ਕਮਾਣੇ, ਇਹ ਜਿਹੜਾ ਰੀਰੀ ਸ਼ਬਦ ਹੈ ਨਾ ਗੁਰਮੁਖੋ, ਜਿਵੇਂ ਸਾਡੇ ਵਰਨਮਾਲਾ ਵਿੱਚ ਰਾਰਾ ਸ਼ਬਦ ਆਉਂਦਾ, ਇਸ ਤਰ੍ਹਾਂ ਜਦੋਂ ਉਹ ਹਿੰਦੀ ਵਾਲੇ ਪੜ੍ਹਦੇ ਨੇ ਆਪਾਂ ਤੇ ਕਹਿੰਦੇ ਨੇ ਜਈਆ ਰਾਰਾ ਲੱਲਾ ਵਾਹ ਵਾਹ, ਉਹ ਕਹਿੰਦੇ ਨੇ ਯਾ ਰਾ ਲਾ ਵਾਹ। ਇੱਕ ਰਿਜ਼ਰਵ ਸ਼ਬਦ ਹੈ ਉਹਨਾਂ ਕੋਲ ਅਲਫਾਬੇਟ ਵਿੱਚ, ਜਿਵੇਂ ਅਸੀਂ ਰਾਰੇ ਨੂੰ ਬਿਹਾਰੀ ਲਾ ਕੇ ਰੀ ਬਣਾਉਂਦੇ ਹਾਂ ਨਾ, ਉਹਨਾਂ ਦੀ ਰਿਜ਼ਰਵ ਰੀ ਹੈ, ਰਿਸ਼ੀ ਵਾਲੀ ਰੀ ਉਹਨੂੰ ਕਹਿੰਦੇ ਨੇ, ਉਹ ਰੀ ਰਿਜ਼ਰਵ ਹੈ। ਤੋ ਇੱਥੇ ਉਹ ਅਲਫਾਬੇਟ ਵੱਲ ਵੀ ਇਸ਼ਾਰਾ ਹੈ ਜਿਹੜਾ ਦੇਵਨਾਗਰੀ ਦਾ ਅਲਫਾਬੇਟ ਹੈ। ਇਹ ਮੈਂ ਬੇਨਤੀ ਕਰਦੇ ਰੀ ਜਦੋਂ ਉਹ ਸਿਖਾਉਂਦੇ ਨੇ ਛੋਟੇ ਬੱਚਿਆਂ ਨੂੰ, ਜਿਵੇਂ ਅਸੀਂ ਊੜਾ ਓਂਕਾਰ ਐੜਾ ਇਤਿਹਾਦ ਇਸ ਤਰ੍ਹਾਂ ਸਿਖਾਉਂਦੇ ਹਾਂ, ਤੇ ਉਹ ਰੀ ਦੇ ਅੱਗੇ ਇੱਕ ਰਿਸ਼ੀ ਦੀ ਤਸਵੀਰ ਬਣਾਈ ਹੁੰਦੀ, ਉਹ ਕਹਿੰਦੇ ਪੜ੍ਹੋ ਰੀ ਰਿਸ਼ੀ ਏਦਾਂ, ਇਹ ਉਹ ਰੀਰੀ ਹੈ। ਤੇ ਲੱਲਾ ਵੀ ਉੱਥੇ ਇੱਕ ਰਿਜ਼ਰਵ ਹੈ ਉਹਨਾਂ ਦਾ। ਤੋ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਪਾਪ ਕਮਾਣੇ ਪੜ ਅਵਗਣ ਗੁਣ ਵਿਸਰਿਆ। ਪਾਪ ਇਕੱਠੇ ਕਰਨਾ ਹੈ, ਪੜ੍ਹਿਆ ਤੂੰ ਹੈ, ਲਿਟਰੇਚਰ ਪੜ੍ਹਨਾ, ਸਾਹਿਤ ਪੜ੍ਹਨਾ, ਪਰ ਚੰਗਾ ਸਾਹਿਤ ਨਹੀਂ ਪੜ੍ਹਦਾ, ਗੰਦਾ ਸਾਹਿਤ ਪੜ੍ਹਨਾ ਜਿਹਦੇ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ। ਤੁਸੀਂ ਕਿਸੇ ਟੀਨੇਜ਼ਰ ਬੱਚੇ ਨੂੰ ਕੋਈ ਅਸ਼ਲੀਲ ਨਾਵਲ ਦੇ ਦਿਓ, ਉਸ ਬੱਚੇ ਨੂੰ ਕੋਈ ਨਹੀਂ ਬਚਾ ਸਕਦਾ ਗਲਤ ਪਾਸੇ ਜਾਣ ਤੋਂ। ਤੁਸੀਂ ਉਸ ਬੱਚੇ ਨੂੰ ਅੱਛਾ ਲਿਟਰੇਚਰ ਦੇ ਦਿਓ, ਛੋਟੇ ਛੋਟੇ ਪੰਫਲੈਟ, ਛੋਟੇ ਛੋਟੇ ਬੁੱਕਲੈਟ ਜਿਹਦੇ 'ਚ ਮੁੱਢਲੇ ਸਿਧਾਂਤ ਹੋਣ, ਰਹਿਤ ਮਰਿਆਦਾ ਲਿਖੀ ਹੋਵੇ, ਹੋਰ ਪੰਜਾਂ ਪਿਆਰਿਆਂ ਦੇ ਨਾਂ, ਚੌਂ ਸਾਹਿਬਜ਼ਾਦਿਆਂ ਦੇ, 10 ਗੁਰੂਆਂ ਦੇ, ਉਹ ਬੱਚਾ ਗੁਰਦੁਆਰੇ ਆਉਣ ਲੱਗ ਪਏਗਾ। ਅਸੀਂ ਕੀ ਕੀਤਾ, ਅਸੀਂ ਥੋੜ੍ਹਾ ਜਿਹਾ ਇਸ ਪਾਸੇ ਜ਼ਿਆਦਾ ਧਿਆਨ ਦਿੱਤਾ ਵੀ ਉਹ ਜੂਠੇ ਹੱਥ ਲੱਗ ਜਾਣਗੇ, ਇੱਦਾਂ ਹੋ ਜਾਏਗਾ। ਚਲੋ ਉਹ ਵੀ ਪੱਖ ਠੀਕ ਹੈ, ਪਰ ਅਸਲ ਸਤਿਕਾਰ ਹੈ ਲਿਟਰੇਚਰ ਦਾ ਉਹਨੂੰ ਪੜ੍ਹਨ ਵਿੱਚ, ਉਹਨੂੰ ਪੜ੍ਹਨ ਪੜ੍ਹਾਉਣ ਵਾਲੇ ਪਾਸੇ ਤਵੱਜੋ ਦੇਣੀ ਚਾਹੀਦੀ ਹੈ, ਤਾਂ ਕਿ ਬੱਚੇ ਦੇ ਮਨ ਵਿੱਚ ਸੰਸਕਾਰ ਹੱਛੇ ਪੈਦਾ ਹੋਣ। ਪੜ ਅਵਗੁਣ ਗੁਣ ਵਿਸਰਿਆ, ਜਦੋਂ ਅਵਗੁਣਾਂ ਵਾਲੀਆਂ ਗੱਲਾਂ ਪੜ੍ਹੀਆਂ ਤੇ ਫਿਰ ਗੁਣ ਵਿਸਰ ਗਏ, ਫਿਰ ਕੀ ਹੋਇਆ, ਹਰ ਵਿਸਰਤ ਤੇਰੇ ਗੁਣ ਗਲਿਆ, ਹਰੀ ਨੂੰ ਵਿਸਾਰਨ ਨਾਲ ਤੇਰੇ ਅੰਦਰੋਂ ਗੁਣ ਗਲ ਗਏ। ਸਮਾਪਤੀ ਕਰਾਂ, ਸਿਧੰ ਆਇਆ ਸਿਮਰੈ ਨਾ ਹੀ ਨੰਨੈ ਨਾ ਤੁਧ ਨਾਮ ਲਿਆ। ਇਹ ਜਿਹੜਾ ਸਿਧੰਗ ਆਇਆ ਹੈ ਇਹਦੇ ਅਰਥ ਕੋਈ ਨਹੀਂ ਗੇ, ਇਹਦੇ ਇੰਨੇ ਹੀ ਅਰਥ ਸਨ ਵੀ ਜਦੋਂ ਪਹਿਲੇ ਦਿਨ ਫੱਟੀ ਲਿਖਦਾ ਸੀ ਅਧਿਆਪਕ ਤੇ ਉਹਦੇ ਤੇ ਲਿਖਦਾ ਸੀ ਵੀ ਤੈਨੂੰ ਵਿਦਿਆ ਵਿੱਚ ਸਿੱਧੀ ਪ੍ਰਾਪਤ ਹੋਵੇ, ਸਫਲਤਾ ਪ੍ਰਾਪਤ, ਸਿਧੰਗ ਪਲੱਸ ਆਇਆ ਤੇਰੇ ਕੋਲ ਸਫਲਤਾ ਆ ਜਾਏ, ਤੈਨੂੰ ਵਿਦਿਆ ਵਿੱਚ ਕਾਮਯਾਬੀ ਮਿਲ ਜਾਏ। ਉਹਦੇ ਤੋਂ ਉਪਦੇਸ਼ ਦਿੱਤਾ, ਸਿਮਰੈ ਨਾ ਹੀ ਨੰਨੈ ਨਾ ਤੁਧ ਨਾਮ ਲਿਆ। ਹੇ ਭਾਈ, ਤੂੰ ਨਾਮ ਨਹੀਂ ਸਿਮਰਦਾ, ਤੂੰ ਨਾਮ ਨਹੀਂ ਜਪਦਾ, ਤੇ ਦੂਜੇ ਪਾਸੇ ਛੱਛੈ ਛੀਜੈ ਐਨ ਸਮੂੜੇ ਕਿਉਂ ਛੂਟੈ ਜੰਮ ਪਾਕੜਿਆ। ਜਦੋਂ ਨਾਮ ਨਹੀਂ ਜਪਦਾ ਤੇ ਤੇਰਾ ਤਨ ਛਿੱਜ ਰਿਹਾ, ਛਿੰਨ ਛਿੰਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਨਾਮ ਤੂੰ ਨਹੀਂ ਜਪਦਾ ਤੇ ਤੇਰਾ ਤਨ ਛਿੱਜ ਰਿਹਾ, ਐ ਨਿਸ ਦਿਨ ਰਾਤ ਮੂਰਖਾ ਕਿਉਂ ਛੂਟੈ ਜੰਮ ਪਾਕੜਿਆ। ਜਦੋਂ ਜੰਮ ਪਕੜੇਗਾ ਉਦੋਂ ਛੁੱਟੇਗਾ ਕਿਵੇਂ, ਇਹ ਦੂਜਾ ਪਤਾ ਹੈ। ਪੰਕਚੁਐਲਿਟੀ ਬੜੀ ਲਾਜ਼ਮੀ ਹੈ, ਲਿਹਾਜ਼ਾ ਮੈਂ ਵਿਚਾਰਾਂ ਨੂੰ ਆਪ ਜੀ ਤੋਂ ਇੱਥੇ ਸੰਕੋਚਨ ਦੀ ਆਗਿਆ ਲਵਾਂ। ਰਹਾਓ ਵਾਲਾ ਪਦਾ, ਪਹਿਲਾ ਪਦਾ ਤੇ ਦੂਜਾ ਪਦਾ, ਇਹਨਾਂ ਦੀ ਤੁੱਚ ਬੁੱਧੀ ਅਨੁਸਾਰ ਮੈਂ ਵਿਚਾਰ ਕੀਤੀ ਹੈ। ਹੁਣ 16 ਪਦੇ ਹੋਰ ਬਾਕੀ ਬਚੇ ਨੇ, ਉਹ ਸਤਿਗੁਰੂ ਕਿਰਪਾ ਕਰਨ ਆਉਣ ਵਾਲੇ ਸਮੇਂ ਵਿੱਚ ਆਪਾਂ ਉਹਨਾਂ ਦੀ ਵਿਚਾਰ ਕਰਾਂਗੇ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਆਓ ਗੁਰੂ ਸਵਾਰਿਆਂ ਪਾਸੋਂ, ਪ੍ਰਬੰਧਕ ਵੀਰਾਂ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਭਾਈ ਸਾਹਿਬ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਕੱਲ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਜੋ ਆਪ ਸੰਗਤਾਂ ਨੂੰ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ, ਜੌਹਰੇ ਅਤੇ ਗਤਕੇ ਦੇ ਮੁਕਾਬਲੇ ਬਹੁਤ ਹੀ ਜੋ ਸਿੰਘਾਂ ਨੇ ਮਿਹਨਤ ਕੀਤੀ ਹੋ ਰਹੇ ਹਨ, ਬੜੀ ਦੂਰ ਦੂਰ ਤੋਂ ਟੀਮਾਂ ਆ ਰਹੀਆਂ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਆਪ ਜੀਆਂ ਨੇ ਉਹਨਾਂ ਦੀ ਹੌਸਲਾ ਅਫਜਾਈ ਕਰਨੀ, ਨਾਲ ਜੋ ਗੁਰੂ ਘਰ ਵਿਖੇ ਸੇਵਾਵਾਂ ਵੀ ਕਰਨੀਆਂ ਹਨ, ਆਪ ਜੀਆਂ ਨੇ ਵੱਧ ਤੋਂ ਵੱਧ ਦੋ ਦਿਨ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੰਗੋ ਰਾਮ ਤੇ ਇੱਕ ਦਾਨ, ਇੱਕ ਰੱਖਣਾ ਹੋ ਤੈ ਪੈ ਮੰਗੋ ਦੇਹ ਆਪਣਾ ਨਾਮ। ਸਤਸੰਗਤ, ਅਸੀਂ ਸਤਿਗੁਰੂ ਪਾਸੋਂ ਬਹੁਤ ਦਾਤਾਂ ਮੰਗਦੇ ਹਾਂ, ਕਿਉਂਕਿ ਅਸੀਂ ਹਾਂ ਹੀ ਮੰਗਤੇ ਹਮ ਭੀਖ ਭੇਖਾਰੀ ਤੇਰੇ, ਤੂੰ ਨਿੱਜ ਪਤ ਹੈ ਦਾਤਾ। ਦਾਤਾ ਇੱਕ ਵਾਹਿਗੁਰੂ ਹੈ, ਅਸੀਂ ਸਾਰੇ ਹੀ ਭੇਖਾਰੀ ਹਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ। ਸਤਸੰਗਤ, ਅਸੀਂ ਮੰਗਦੇ ਹਾਂ, ਬੜੀਆਂ ਦਾਤਾਂ ਗੁਰੂ ਕੋਲੋਂ ਮੰਗਦੇ ਹਾਂ। ਸੰਸਾਰੀ ਮੰਗਾਂ ਸਾਡੀਆਂ ਬਹੁਤ ਹਨ, ਪਰ ਕਦੀ ਇਹ ਮੰਗ ਨਹੀਂ ਮੰਗੀ ਵੀ ਸਤਿਗੁਰੂ ਨਾਮ ਦੀ ਦਾਤ ਬਖਸ਼ੋ। ਅਤੇ ਸਤਿਗੁਰੂ ਜੀ ਕਹਿੰਦੇ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ। ਹੋਰ ਜਿੰਨੀਆਂ ਵੀ ਮੰਗਾਂ ਹਨ, ਕਈ ਵਾਰ ਸਿਰ ਦਾ ਬੋਝ ਬਣ ਜਾਂਦੀਆਂ ਹਨ, ਦੁਖਦਾਈ ਬਣ ਜਾਂਦੀਆਂ ਹਨ, ਪਰ ਇੱਕ ਨਾਮ ਦੀ ਐਸੀ ਮੰਗ ਹੈ ਜਿਹਦੇ ਨਾਲ ਜਨਮਾਂ ਜਨਮਾਂਤਰਾਂ ਦੀ ਭੁੱਖ ਮਨੁੱਖ ਦੀ ਮਿਟ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਜਦੋਂ ਵੀ ਸਤਿਗੁਰੂ ਜੀ ਦੀ ਗੋਦ ਵਿੱਚ ਆਈਏ, ਜਿੱਥੇ ਅਸੀਂ ਦੁਨਿਆਵੀ ਮੰਗਾਂ ਮੰਗਦੇ ਹਾਂ, ਉੱਥੇ ਸਤਿਗੁਰੂ ਪਾਸੋਂ ਨਾਮ ਦੀ ਦਾਤ ਮੰਗਿਆ ਕਰੀਏ, ਇਹੀ ਅਰਦਾਸ ਹੈ। ਸੋ ਕੀਰਤਨ ਦਾ ਸਮਾਂ ਸਮਾਪਤ ਹੈ, ਪੌੜੀ।

0: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕੀਰਤਨ ਸ਼ਰਮ ਕਰਵਾ ਰਹੇ ਸਨ। ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਢਾਡੀ ਵਾਰਾਂ ਇਤਿਹਾਸ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਜੌਲ ਬਿਧੀਪੁਰ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਕੱਲ੍ਹ ਅਤੇ ਪਰਸੋਂ ਸ਼ਨੀ ਐਤਵਾਰ ਦੋ ਦਿਨ ਜੋ ਆਪ ਸੰਗਤਾਂ ਨੂੰ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਨ, ਜੌਹਰੇ ਤੇਗ ਜੋ ਪ੍ਰੋਗਰਾਮ ਗਤਕੇ ਦੇ ਮੁਕਾਬਲੇ ਰੱਖੇ ਗਏ ਹਨ, ਸੋ ਬਹੁਤ ਦੂਰ ਦੂਰ ਤੋਂ ਟੀਮਾਂ ਪਹੁੰਚ ਰਹੀਆਂ ਹਨ। ਬਹੁਤ ਹੀ ਸੋਹਣਾ ਪ੍ਰੋਗਰਾਮ ਹੈ, ਸਿੰਘਾਂ ਨੇ ਮਿਹਨਤ ਕੀਤੀ ਹੈ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਦੋ ਦਿਨ ਹਾਜ਼ਰੀਆਂ ਭਰਨੀਆਂ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਜੀ, ਅਤੇ ਕੱਲ੍ਹ ਨੂੰ ਆਪਣੇ ਕੋਲ ਜੋ 4 ਵਜੇ ਦੇ ਕੋਲ ਸ਼ਹੀਦ ਭਾਈ ਦਿਲਾਵਰ ਸਿੰਘ ਉਹਨਾਂ ਦੇ ਮਾਤਾ ਜੀ ਵੀ ਪਹੁੰਚ ਰਹੇ ਹਨ, ਉਹ ਵੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੋ ਕੇ ਜਹਾਜ ਬਾਣੀ ਕੇ ਬੋਹਿਤ ਜੁਗੋ ਜੋ ਗਿਆ ਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਨ ਚਵਤ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਅੰਦਰ ਜੁੜੀ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਆਪ ਜੀ ਕਰੋ ਕਿਰਪਾ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ। ਰੰਬੀਆਂ ਨਾਲ ਖੋਪਰ ਲੱਥ ਦਾ ਜਾ ਤਸਵੀਰ ਬਦਲਦੀ ਕੌਮਾਂ ਦੀ, ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਤਾਂ ਕੌਮ ਦੀ ਚੜ੍ਹਦੀ ਕਲਾ ਲਈ ਦਰਵਾਜ਼ੇ ਖੁੱਲ ਜਾਂਦੇ ਨੇ। ਗੁਰੂ ਪਿਆਰਿਓ, ਸ਼ਹੀਦ ਦੋ ਪ੍ਰਕਾਰ ਦੇ ਹੁੰਦੇ ਨੇ। ਇੱਕ ਸ਼ਾਂਤਮਈ ਤਰੀਕੇ ਦੇ ਨਾਲ ਜਬਰ ਦਾ ਸਬਰ ਦੇ ਨਾਲ ਮੁਕਾਬਲਾ ਕਰਨਾ, ਉਹ ਸਾਨੂੰ ਸਾਡੇ ਬਾਪੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿਖਾਇਆ। ਤੱਤੀ ਤਵੀ ਤੇ ਬੈਠ ਕੇ ਤੇਰਾ ਕੀ ਆ, ਮੀਠਾ ਲੱਗਾ ਹਰ ਨਾਮ ਪਦਾਰਥ, ਨਾਨਕ ਮੰਗੈ। ਤੇ ਦੂਸਰੀ ਸ਼ਹਾਦਤ ਹੈ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਜ਼ਬਰ ਜ਼ੁਲਮ ਦੀਆਂ ਜੜ੍ਹਾਂ ਪੱਟਦੇ ਹੋਏ ਲੜ ਕੇ ਸ਼ਹੀਦ ਹੋਣ। ਤੇ ਇਹ ਵੀ ਸਾਡੇ ਬਾਪੂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਪੀੜ੍ਹੀ ਦੇ ਮਾਲਕ ਨੇ ਸਾਨੂੰ ਸਿਖਾਇਆ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੰਪਲਸਰੀ ਤੌਰ ਤੇ ਸਾਨੂੰ ਹਥਿਆਰਾਂ ਦੇ ਨਾਲ ਜੋੜਿਆ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸੈਫੀ ਇਹ ਹਮਾਰੇ ਪੀਰ। ਪਾਤਸ਼ਾਹ ਜੀ ਨੇ ਇਹਨਾਂ ਨੂੰ ਪੀਰ ਆਖ ਕੇ ਨਿਵਾਜਿਆ। ਤੇ ਇਹਨਾਂ ਸ਼ਸਤਰਾਂ ਦੇ ਜ਼ੋਰ ਇਸ ਸਿੱਖੀ ਦੇ ਬੱਚੇ ਮੁੱਢ ਕਦੀਮੋਂ ਵਿਖਾਉਂਦੇ ਆਏ ਨੇ। ਤੇ ਅੱਜ ਵੀ ਇਹਨਾਂ ਹਥਿਆਰਾਂ ਦੇ ਜ਼ੋਰ ਜਿਹੜੇ ਨੇ ਉਹ ਦਿਖਾਉਣ ਵਾਸਤੇ ਨੌਜਵਾਨ ਹਥਿਆਰਾਂ ਨਾਲ ਜੁੜ ਕੇ ਇਸ ਦੀ ਸਿਖਲਾਈ ਲੈਂਦੇ ਨੇ। ਤੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਜ਼ਹਰੇ ਤੇਗ ਇਹ ਪ੍ਰੋਗਰਾਮ ਉਲੀਕ ਕੇ ਕਿ ਬੱਚਿਆਂ ਦੇ ਕੋਲੋਂ ਹਥਿਆਰਾਂ ਦੇ ਜ਼ਹਰ ਵੇਖਣੇ ਨੇ, ਉਹਨਾਂ ਦਾ ਕੰਪੀਟੀਸ਼ਨ ਕਰਵਾਉਣਾ ਹੈ, ਇਹ ਟੂਰਨਾਮੈਂਟ ਰੱਖਿਆ ਹੈ ਹਥਿਆਰਾਂ ਦੀ ਵਿਦਿਆ ਦਾ ਕਿ ਵਿਦਿਆ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਕਿੰਨੀਆਂ ਕਿੰਨੀਆਂ ਨਿਪੁੰਨ ਨੇ, ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਨਾਮ ਦਿੱਤੇ ਜਾਣਗੇ। ਤੇ ਗੁਰੂ ਪਿਆਰਿਓ, ਇਹ ਉਪਰਾਲੇ ਜਿਹੜੇ ਨੇ ਇਹ ਜਿਹਨਾਂ ਦੇ ਹਿੱਸੇ ਆਉਂਦੇ ਨੇ ਉਹ ਧਰਤਾ ਦੇ ਯੋਗ ਨੇ, ਉਹ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਹੁੰਦੇ ਨੇ। ਇਸ ਲਈ ਇਹ ਪ੍ਰਬੰਧਕੀ ਕਮੇਟੀ ਜਿਹੜੀ ਹੈ ਵਧਾਈ ਦੀ ਪਾਤਰ ਹੈ। ਗੁਰੂ ਪਿਆਰਿਓ, ਕੱਲ ਤੋਂ ਦੋਹਰੇ ਤੇਗ ਇਹ ਜਿਹੜੇ ਗੱਤਕਾ ਮੁਕਾਬਲੇ ਜਿਹੜੇ ਨੇ ਉਹ ਸ਼ੁਰੂ ਹੋਣੇ ਨੇ। ਤੇ ਆਪਾਂ ਸੋਮਵਾਰ ਤੋਂ ਲੈ ਕਰਕੇ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਹਨਾਂ ਨੇ ਮੌਜੂਦਾ ਸੰਘਰਸ਼ ਦੇ ਵਿੱਚ ਸ਼ਹਾਦਤਾਂ ਦਿੱਤੀਆਂ। ਗੁਰੂ ਪਿਆਰੇ, ਲੋਕ ਕਹਿਣ ਲੱਗ ਪਏ ਸਨ ਕਿ ਉਹ ਪ੍ਰਾਤਨ ਸਿੰਘ ਹੀ ਸਨ ਜਿਹਨਾਂ ਨੇ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਹੁਣ ਸਿੱਖੀ ਦੀ ਉਹ ਗੱਲ ਕਿੱਥੇ ਰਹੀ ਹੈ? ਪਰ ਮੌਜੂਦਾ ਸੰਘਰਸ਼ ਦੇ ਯੋਧਿਆਂ ਨੇ ਦੁਨੀਆਂ ਨੂੰ ਦੱਸ ਦਿੱਤਾ ਕਿ ਸਿੱਖੀ ਦਾ ਰੰਗ ਜਿਹੜਾ ਕਦੇ ਵੀ ਫਿੱਕਾ ਨਹੀਂ ਹੋ ਸਕਦਾ। ਸਿੱਖੀ ਦੇ ਖੂਨ ਦੇ ਵਿੱਚੋਂ ਜੁਝਾਰੂਪਣੋਂ ਕਦੇ ਵੀ ਜਿਹੜਾ ਖਤਮ ਨਹੀਂ ਹੋ ਸਕਦਾ। ਇਹ ਸਾਡੇ ਅਣਖੀ ਖੂਨ ਦੇ ਵਿੱਚੋਂ ਅਣਖ ਤੇ ਗੈਰ ਦੇ ਤੱਤ ਕਦੇ ਵੀ ਮਰ ਨਹੀਂ ਸਕਦੇ। ਦੁਨੀਆਂ ਦੀ ਕੋਈ ਵੀ ਜ਼ਹਿਰ ਜਿਹੜੀ ਹੈ ਸਾਡੇ ਖੂਨ ਦੇ ਵਿੱਚੋਂ ਅਣਖ ਦੇ ਤੱਤ ਮਾਰ ਨਹੀਂ ਸਕਦੀ। ਇਹ ਸਾਡੀਆਂ ਨੌਜਵਾਨਾਂ ਨੇ ਸਾਬਤ ਕਰਕੇ ਰੱਖ ਦਿੱਤਾ ਅੱਜ ਦੇ ਸਮਿਆਂ ਦੇ ਲੋਕਾਂ ਦੇ ਸਾਹਮਣੇ। ਸਰਕਾਰਾਂ ਦੇ ਵੀ ਭੁਲੇਖੇ ਕੱਢੇ, ਲੋਕਾਂ ਦੇ ਵੀ ਕੱਢੇ। ਗੁਰੂ ਪਿਆਰਿਓ, ਇਹ ਜਿਹੜੀ ਹਿੰਦ ਸਰਕਾਰ ਹੈ 1947 ਤੋਂ ਲੈ ਕੇ ਸਾਡੇ ਨਾਲ ਕੀਤੀਆਂ ਵਧੀਕੀਆਂ, ਜਿਹਨਾਂ ਦੇ ਪ੍ਰਥਾਏ ਆਪਾਂ ਅਕਸਰ ਗੱਲ ਕਰਦੇ ਹਾਂ, ਇਹ ਚਰਮ ਸੀਮਾ ਤੇ ਪਹੁੰਚਦੀਆਂ ਨੇ। ਤਾਂ ਜਿੱਥੇ ਇੱਕ ਪਾਸੇ ਇਹ ਜ਼ੁਲਮ ਦੀ ਦਾਸਤਾਨ ਜਿਹੜੀ ਆ ਉਹ ਘੜੀ ਲਾ ਰਹੀ ਹੈ, ਤਾਂ ਉੱਧਰ ਇਸ ਜ਼ੁਲਮ ਦੀਆਂ ਜੜ੍ਹਾਂ ਵੱਟਣ ਵਾਸਤੇ, ਇਸ ਜ਼ੁਲਮ ਦੇ ਨਾਲ ਟਕਰਾਉਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੇ ਗੁਰੂ ਪਿਤਾ ਜੀ ਨੇ ਥਾਪੜੇ ਦੇ ਦੇ ਕੇ ਸ਼ਖਸੀਅਤਾਂ ਇਸ ਧਰਤੀ ਤੇ ਭੇਜੀਆਂ, ਜਿਹਨਾਂ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ
ਸਿੰਘ ਜੀ ਵਰਗੇ ਯੋਧੇ, ਜਨਰਲ ਸ਼ੁਮੇਗ ਸਿੰਘ ਵਰਗੇ ਸੂਰਮੇ ਅਤੇ ਅਨੇਕਾਂ ਅਣਗਿਣਤੀ ਗੁਰੂ ਪਿਆਰਿਓ ਗਿਣਤੀ ਮੁੱਕ ਜਾਂਦੀ ਹੈ ਜਿਹੜੇ ਸੂਰਮੇ ਥਾਪੜਾ ਦੇ ਕੇ ਵਾਹਿਗੁਰੂ ਜੀ ਨੇ ਭੇਜੇ। ਇਹਨਾਂ ਸੂਰਮਿਆਂ ਦੇ ਵਿੱਚੋਂ ਹੀ ਸਿਰ ਕੱਢ ਸੂਰਮਾ ਭਾਈ ਸੁਖਦੇਵ ਸਿੰਘ ਬੱਬਰ। ਗੁਰੂ ਪਿਆਰਿਓ ਐਸੀ ਦਿੱਖ, ਐਸੀ ਚੜ੍ਹਦੀ ਕਲਾ, ਐਸੀ ਬਖਸ਼ਿਸ਼ ਇਸ ਸੂਰਮੇ ਤੇ ਕਿ ਇਹਨੂੰ ਤਾਂ ਵੇਖ ਕੇ ਹੀ ਭੁੱਖ ਲੱਗਦੀ ਸੀ। ਸੋ ਗੁਰੂ ਪਿਆਰਿਓ ਇੱਕ ਪਾਸੇ ਜ਼ੁਲਮ ਜਵਾਨ ਹੋ ਰਿਹਾ ਹੈ ਤੇ ਦੂਸਰੇ ਬੰਨੇ ਇਹ ਸੂਰਮੇ ਇਸ ਧਰਤੀ ਤੇ ਆ ਰਹੇ ਨੇ। ਸੋ 9 ਅਗਸਤ 1955

ਹੁੰਦਾ ਹੈ। ਸਮਾਂ ਆਪਣੀ ਚਾਲੇ ਤੁਰਦਾ ਜਾਂਦਾ ਹੈ। ਬਚਪਨ ਦੇ ਵਿੱਚੋਂ ਨਿਕਲ ਜਾਈ, ਜਦੋਂ ਤੁਰਨ ਫਿਰਨ ਜੋਗੇ ਹੋਏ, ਮਾਤਾ ਦੀ ਉਂਗਲੀ ਫੜ ਕੇ ਗੁਰੂ ਘਰ ਜਾਣਾ, ਸਹਿਜੇ ਸਹਿਜੇ ਬਾਣੀ ਕੰਠ ਕੀਤੀ, ਰੂਹਾਨੀ ਰੰਗ ਵਿੱਚ ਮਨ ਰਚਿਆ ਗਿਆ, ਮਨ ਨੂੰ ਖਿੱਚ ਪਈ ਜਾ ਕੇ ਭਾਈ ਫੌਜਾ ਸਿੰਘ ਜੀ ਹੋਰਾਂ ਦੇ ਕੋਲ, ਅਖੰਡ ਕੀਰਤਨੀ ਜਥੇ ਦੇ ਸਿੰਘਾਂ ਕੋਲ ਅੰਮ੍ਰਿਤ ਛਕਿਆ। ਸਿਮਰਨ ਵਿੱਚ ਦਿਨ ਰਾਤ ਇੱਕ ਕਰਦਾ ਹੈ, ਬੰਦਗੀ ਦਾ ਤੇ ਨਾਮ ਦਾ ਰਸੀਆ। ਗੁਰੂ ਪਿਆਰ ਤਕਰੀਬਨ 22-23 ਸਾਲ ਦੀ ਉਮਰ ਹੋ ਗਈ, ਸੰਨ 1978 ਆ ਗਿਆ। 1978 ਦੀ ਵਿਸਾਖੀ ਵਾਲੇ ਦਿਨ ਦਾ ਇਸ ਭਾਈ ਸੁਖਦੇਵ ਸਿੰਘ ਦਾ ਵਿਆਹ ਰੱਖਿਆ ਹੋਇਆ ਹੈ। ਉਸੇ ਦਿਨ ਹੀ ਭਾਈ ਸੁਖਦੇਵ ਸਿੰਘ ਬੱਬਰ ਦਾ ਵਿਆਹ ਹੈ ਤੇ ਉਸੇ ਹੀ ਦਿਨ ਵਿਸਾਖੀ ਵਾਲੇ ਦਿਨ 1978 ਨੂੰ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੇ ਨਿਰੰਕਾਰੀ ਨੇ ਜ਼ਬਰ ਜ਼ੁਲਮ ਦੀ ਇੰਤਹਾ ਕੀਤੀ। ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ। ਉਹ ਸਤਿਗੁਰਾਂ ਦੇ ਸ਼ਾਨ ਦੇ ਖਿਲਾਫ ਬੋਲਦਾ, ਉਹ ਜੋ ਕੂੜ ਪ੍ਰਚਾਰ ਕਰਦਾ, ਉਹਦੇ ਪ੍ਰਚਾਰ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਰੋਕਣ ਗਏ, ਗੁਰਸਿੱਖ ਸਮਝਾਉਣ ਗਏ ਭਾਈ ਫੌਜਾ ਸਿੰਘ ਜੀ ਦੀ ਅਗਵਾਈ ਦੇ ਵਿੱਚ, ਪਰ ਹੰਕਾਰ ਵਿੱਚ ਮੱਤੇ ਹੋਏ ਦਿੱਲੀ ਸਰਕਾਰ ਦੀ ਚੁੱਕ ਤੇ ਦਿੱਲੀ ਸਰਕਾਰ ਤੋਂ

ਸੁਖਦੇਵ ਸਿੰਘ ਬੱਬਰ ਇੱਕ ਪਾਸੇ ਵਿਆਹ ਦੀ ਖੁਸ਼ੀ ਸੀ, ਪਰ ਉਸ ਖੁਸ਼ੀ ਨਾਲੋਂ ਵੱਡਾ ਮਨ ਤੇ ਇਹ ਸੱਟ ਵੱਡੀ, ਇਹ ਦੁੱਖ ਹੋਇਆ ਕਿ ਉਹਨਾਂ ਦੇ ਭਰਾਵਾਂ ਤੋਂ ਵੀ ਪਿਆਰੇ ਭਾਈ ਫੌਜਾ ਸਿੰਘ ਜੀ ਉਸ ਵੇਲੇ ਸ਼ਹੀਦ ਹੋ ਗਏ, ਤੇ ਦੁਸ਼ਮਣਾਂ ਨੇ ਸਾਡੀ ਇਸ ਪਾਵਨ ਧਰਤੀ ਤੇ ਆ ਕੇ ਹੀ ਸਾਨੂੰ ਵੰਗਾਰਿਆ। ਗੁਰੂ ਪਿਆਰਿਓ, ਇਹ ਜਿਹੜੀ ਗੰਭੀਰ ਸੱਟ ਦਿਲ ਤੇ ਲੱਗੀ, ਇਹਨੇ ਖੂਨ ਨੂੰ ਆਵਾਲਾ ਦਿੱਤਾ ਏ, ਕਿਉਂਕਿ ਗੁਰਸਿੱਖਾਂ ਇੱਕੋ ਪਿਆਰ, ਪੁੱਤਾਂ ਮਿੱਤਾਂ ਭਾਈਆਂ ਇਹ ਭਰਾਵਾਂ ਤੋਂ ਵੀ ਵੱਧ ਪਿਆਰ ਹੁੰਦਾ ਹੈ ਗੁਰਸਿੱਖਾਂ ਦਾ ਗੁਰਸਿੱਖਾਂ ਦੇ ਨਾਲ। ਪਰ ਜੇ ਅੰਦਰੋਂ ਗੁਰਸਿੱਖੀ ਹੋਵੇ, ਜੇ ਤੁਹਾਡੇ ਅੰਦਰੋਂ ਗੁਰਸਿੱਖੀ ਦੀ ਲਾਗ ਲੱਗੀ ਹੈ, ਤਾਂ ਫਿਰ ਗੁਰਸਿੱਖ ਦਾ ਗੁਰਸਿੱਖ ਦੇ ਨਾਲ ਆਪਣੀ ਜਾਨ ਤੋਂ ਵੀ ਵੱਧ ਪਿਆਰ ਹੁੰਦਾ ਹੈ। ਸੋ ਗੁਰੂ ਪਿਆਰਿਓ, ਭਾਈ ਫੌਜਾ ਸਿੰਘ ਜੀ ਦੀ ਸ਼ਹੀਦੀ ਦੇ ਨਾਲ ਹਿਰਦੇ ਦੇ ਵਿੱਚ ਜੋ ਇਨਕਲਾਬ ਦੀ ਚਿਣਗ ਫੁੱਟੀ ਹੈ, ਇਸ ਨੇ ਆਖਰ ਉਹ ਜਿਹੜਾ ਇਨਕਲਾਬ ਲਿਆਉਂਦਾ, ਜਿਹਨੇ ਇੱਕ ਵੱਖਰਾ ਇਤਿਹਾਸ ਲਿਖਿਆ। ਭਾਵੇਂ ਕਿ ਉਸ ਵੇਲੇ ਬਾਦਲ ਸਰਕਾਰ ਸੀ 1978 ਦੇ ਵਿੱਚ, ਪਰ ਕਹਿਣ ਨੂੰ ਪੰਥਕ ਸਰਕਾਰ ਦੇ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਨਿਰੰਕਾਰੀ ਨੂੰ ਅੰਮ੍ਰਿਤਸਰ ਦੀ ਧਰਤੀ ਤੋਂ ਸੁਰੱਖਿਅਤ ਹਰਿਆਣੇ ਤੱਕ ਬਾਦਲ ਨੇ ਪਹੁੰਚਾਇਆ। ਫਿਰ ਉਮਰਾ ਨਗਰ ਦੀ ਗਵਾਹੀ ਦੇ ਆਧਾਰ ਤੇ ਉਹ ਅਦਾਲਤ ਦੇ ਵਿੱਚੋਂ ਵੀ ਬਰੀ ਹੋ ਗਿਆ। ਇਹ ਗੱਲ ਵੱਖਰੀ ਹੈ ਕਿ ਦੁਨਿਆਵੀ ਅਦਾਲਤਾਂ ਨੇ ਉਹਨੂੰ ਬਖਸ਼ ਦਿੱਤਾ, ਪਰ ਭਾਈ ਰਣਜੀਤ ਸਿੰਘ ਜੀ ਹੋਰਾਂ ਨੇ, ਭਾਈ ਕਾਬਲ ਸਿੰਘ ਜੀ ਹੋਰਾਂ ਨੇ, ਇਹਨਾਂ ਨੇ 1980 ਨੂੰ ਜਾਣੀ 2 ਸਾਲ ਤੇ 11 ਦਿਨਾਂ ਬਾਅਦ ਜਾਣੀ 24 ਅਪ੍ਰੈਲ 1980 ਨੂੰ ਇਸ ਦੁਸ਼ਟ ਨੂੰ ਗੱਡੀ ਚਾੜਿਆ ਦਿੱਲੀ ਵਿਖੇ। ਪਰ ਸਰਕਾਰੀ ਧੱਕੇ ਸ਼ਾਹੀਆਂ ਅਜੇ ਵੀ ਚੱਲ ਰਹੀਆਂ ਨੇ। ਸਮੇਂ ਦੀ ਜੋ ਸੈਂਟਰ ਸਰਕਾਰ ਹੈ, ਉਹਨੇ ਪੰਜਾਬ ਦੀ ਕਠਪੁਤਲੀ ਸਰਕਾਰ ਦੇ ਰਾਹੀਂ ਸਿੱਖਾਂ ਤੇ ਅਕਾ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਇਧਰ ਸਿੰਘਾਂ ਨੇ ਧਰਮ ਯੁੱਧ ਮੋਰਚਾ ਲਾਇਆ ਹੈ, ਪਰ ਲੱਖਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ, ਇਹਦੇ ਬਾਵਜੂਦ ਵੀ ਧੱਕੇ ਸ਼ਾਹੀਆਂ ਨਹੀਂ ਹਟਦੀਆਂ। ਜਿੱਥੇ ਨਿਰੰਕਾਰੀਆਂ ਨੇ ਇਹ ਸਾਨੂੰ ਚੈਲੰਜ ਕਰਕੇ, ਸਿੱਖੀ ਨੂੰ ਚੈਲੰਜ ਕਰਕੇ ਆਖਿਆ ਸੀ, ਉਹ ਨਿਰੰਕਾਰੀ ਗੁਰਬਚਨਾ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਸਾਜੇ ਨੇ, ਤਾਂ ਮੈਂ 7 ਸਿਤਾਰੇ ਜਿਹੜੇ ਸਾਜੇ ਨੇ।

ਸਿਆਸੀ ਨੂੰ ਬਣੀ ਇਸ ਬੱਬਰ ਖਾਲਸਾ ਜਥੇਬੰਦੀ ਦਾ ਮੁਖੀ ਭਾਈ ਸੁਖਦੇਵ ਸਿੰਘ ਬੱਬਰ ਨੂੰ ਥਾਪਿਆ ਗਿਆ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਚੁਣ ਚੁਣ ਕੇ ਦੁਖਤ ਸੁਣੇ ਗਏ। ਗੁਰੂ ਪਿਆਰਿਓ ਸਮਾਂ ਯਾਜਕ ਨਹੀਂ ਰਹਿੰਦਾ, ਮਿੰਟ ਤਾਂ ਸਾਰੇ ਢਾਈ ਰਹਿ ਗਏ ਨੇ। ਇੱਕ ਕਵਿਤਾ ਜ਼ਰੂਰ ਉਹਨਾਂ ਦੀ ਸ਼ਹੀਦੀ ਦੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ। ਜਦੋਂ ਬੱਬਰ ਸ਼ੇਰ ਭਾਈ ਸੁਖਦੇਵ ਸਿੰਘ ਨੇ ਤਹਿਲਕਾ ਵਜਾਏ, ਦਿੱਲੀ ਤੱਕ ਸਰਕਾਰਾਂ ਕੰਬ ਉੱਠੀਆਂ। ਇਸ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਉਹਨਾਂ ਨੇ ਸਾਰੀ ਤਾਕਤ ਝੋਕ ਦਿੱਤੀ ਗੁਰੂ ਪਿਆਰਿਓ। ਪਰ ਇਹਨਾਂ ਨੂੰ ਲੱਗਾ ਕਿ ਸੁਖਦੇਵ ਸਿੰਘ ਬੱਬਰ ਪਾਕਿਸਤਾਨ ਚਲਿਆ ਗਿਆ ਏ। ਪਰ ਉਹ ਉਸ ਦਿਨ ਨਹੀਂ ਸੀ ਜੰਮਿਆ ਕਿ ਉਹ ਮੈਦਾਨ ਵਿੱਚ ਵੀ ਨਿਤਰੇ ਤੇ ਭੱਜ ਕੇ ਮੈਦਾਨ ਛੱਡ ਕੇ ਚਲਿਆ ਜਾਵੇ। ਉਹ ਇਸੇ ਧਰਤੀ ਤੇ ਰਹਿ ਕੇ ਜਿਸ ਧਰਤੀ ਤੇ ਉਸ ਨੇ ਸੰਘਰਸ਼ ਵਿੱਢਿਆ ਤੇ ਜਾਬਰਾਂ ਨੂੰ ਸੁੱਟਣਾ ਸੀ, ਉਸ ਧਰਤੀ ਤੇ ਰਹਿ ਕੇ ਉਸ ਨੇ ਗੁਰੀਲਾ ਯੁੱਧ ਲੜਿਆ ਤੇ ਉਹ ਗੁਰੀਲੇ ਯੁੱਧ ਦਾ ਜਿਹੜਾ ਉਹ ਬਾਦਸ਼ਾਹ ਅਖਵਾਇਆ ਭਾਈ ਸੁਖਦੇਵ ਸਿੰਘ ਬੱਬਰ। ਇੱਕ ਪਾਸੇ ਜਾਬਰ ਸੋਧੇ ਜਾਂਦੇ ਨੇ ਤੇ ਦੂਸਰੇ ਪਾਸੇ ਇਹਨਾਂ ਏਜੰਸੀਆਂ ਨੇ ਤੇ ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾ ਕੇ ਉਹ ਬਕਾਇਦਾ ਤੌਰ ਤੇ ਠੇਕੇਦਾਰ ਬਣ ਕੇ ਵਿਚਰਦਾ ਰਿਹਾ। ਉਹਨੇ ਢਲਵਾਂ ਵਾਲਾ ਪੁਲ ਜਿਹੜਾ ਬਿਆਸ ਦਰਿਆ ਨੇ ਉਡਾ ਦਿੱਤਾ ਸੀ ਹੜ੍ਹ ਦੇ ਵਿੱਚ, ਰੇਲਵੇ ਟਰੈਕ ਉੱਤੇ ਬਣਿਆ ਉਹ ਪੁਲ ਸਰਕਾਰ ਤੋਂ ਠੇਕਾ ਲੈ ਕੇ ਐਸਾ ਉਸਨੇ ਭੇਸ ਵਟਾਇਆ ਕੋਈ ਉਸ ਨੂੰ ਕਿੰਨਾ ਸਮਾਂ ਨਾ ਸਮਝੀ ਨਹੀਂ ਸਕਿਆ। ਸੋ ਭਾਈ ਸੁਖਦੇਵ ਸਿੰਘ ਦੇ ਹੱਥੀ ਉਹ ਢਲਵਾਂ ਵਾਲਾ ਪੁਲ ਬਣਿਆ। ਆਦਮਪੁਰ ਤੋਂ ਲੈ ਕੇ ਮੇਢੀ ਆਵੇ ਤੱਕ ਜਿਹੜੀ ਨਹਿਰ ਆਉਂਦੀ ਏ, ਇਸ ਨਹਿਰ ਨੂੰ ਪੱਕਿਆ ਕੀਤਾ ਗਿਆ ਉਹਦੇ ਠੇਕੇ ਹੇਠ। ਅਨੇਕਾਂ ਕਾਰਜ ਉਸ ਨੇ ਕੀਤੇ, ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾ ਕੇ ਉਹ ਪਟਿਆਲੇ ਰਹਿੰਦਾ ਰਿਹਾ। ਪਰ ਮੈਦਾਨ ਦੇ ਵਿੱਚ ਗਰੀਲਾ ਯੁੱਧ ਲੜਦਿਆਂ ਹੋਇਆ ਉਹਨੇ ਤਹਿਲਕਾ ਮਚਾਇਆ ਤੇ ਸਭ ਤੋਂ ਵੱਡੀ ਗੱਲ SYL ਨਹਿਰ ਜਿਹੜੀ ਕਿ ਜਿਹਨੂੰ ਚਾਲੂ ਕਰਨ ਵਾਸਤੇ ਬਾਦਲਾਂ ਨੇ ਵੀ ਆਪਣਾ ਟਿੱਲ ਲਾਇਆ, ਦਰਬਾਰਾ ਸਾਹਿਬ ਨੇ ਵੀ ਕਾਂਗਰਸ ਸਾਰੀਆਂ ਸਰਕਾਰਾਂ ਨੇ ਉਹਨੂੰ ਚਾਲੂ ਕਰਨ ਵਾਸਤੇ 50 ਕਰੋੜਾਂ ਰੁਪਈਆ ਥੱਪ ਦਿੱਤਾ ਤੇ ਹਾਂ ਕਰਕੇ ਕਿ ਅਸੀਂ ਇਹ ਪਾਣੀ ਜਿਹੜਾ ਚਾਲੂ ਕਰਕੇ ਦੇਵਾਂਗੇ। ਉਸ ਪੰਜਾਬ ਦੇ ਪਾਣੀ ਨੂੰ ਬਚਾਉਣ ਵਾਸਤੇ ਇਸ ਬੱਬਰ ਸ਼ੇਰ ਦੇ ਹੁਕਮ ਦੇ ਨਾਲ ਭਾਈ ਬਲਵਿੰਦਰ ਸਿੰਘ ਜਟਾਣਾ ਹੋਣਾ ਨੇ ਉੱਥੇ ਇੰਜੀਨੀਅਰ ਨੂੰ ਸੋਧ ਕੇ ਤੇ ਉਹ ਕੰਮ ਕਾਰ ਕਰਨ ਵਾਲੇ ਦੋਸਤਾਂ ਨੂੰ ਸੋਧ ਕੇ ਉਸ ਨਹਿਰ ਦਾ ਕੰਮ ਐਸਾ ਰਖਵਾਇਆ ਅੱਜ ਤੱਕ ਵੀ SYL ਨਹਿਰ ਦਾ ਜਿਹੜਾ ਇਹ ਕੰਮ ਚੱਲ ਨਹੀਂ ਸਕਿਆ। ਗੱਲਾਂ ਕਰਨ ਵਾਲੇ ਤਾਂ ਬੜੇ ਨੇ ਪਰ ਇਹ ਬੱਬਰਾਂ ਦੇ ਹਿੱਸੇ ਆਏ। ਗੁਰੂ ਪਿਆਰਿਓ ਬਿਆਨ ਦੇ ਬੁੱਟਣ ਨੂੰ ਅੜਾਉਣਾ, ਵੱਡੇ ਵੱਡੇ ਕਾਰਜ ਕਰਨੇ, ਇਹ ਬੱਬਰਾਂ ਦੇ ਹਿੱਸੇ ਆਏ। ਤੇ ਗੁਰੂ ਪਿਆਰਿਓ ਆਖਰ ਜਿਹੜੀ ਤਰੀਕ ਨੂੰ ਇਸ ਦਾ ਜਨਮ ਹੋਇਆ ਸੀ, 9 ਅਗਸਤ 1955 ਨੂੰ ਜਨਮ ਹੁੰਦਾ ਹੈ ਤੇ 9 ਅਗਸਤ 1992

ਇੱਥੇ ਕਿ ਉਹਨਾਂ ਨੂੰ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਏ। ਕਹਾਣੀ ਜਿਹੜੀ ਹੈ ਉਹ ਕੁਝ ਹੋਰ ਸੀ, ਦਰਸਾਈ ਕੁਝ ਹੋਰ ਗਈ, ਸਮਾਂ ਬਹੁਤ ਜ਼ਿਆਦਾ ਹੋ ਗਿਆ, ਇਸ ਲਈ ਇੱਥੇ ਹੀ ਖਿਮਾ ਦੇ ਜਾ ਚੁੱਕਾ। ਇਤਿਹਾਸ ਸੁਣਾਉਂਦੇ ਅਣਗਿਣਤ ਭੁੱਲਾਂ ਹੋ ਗਈਆਂ ਹੋਣ ਗਿਆ, ਹੋਈਆਂ ਭੁੱਲਾਂ ਚੁੱਕਣ ਦੀ ਮਾਫ਼ੀ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਿਓ। ਸਤਿਗੁਰੂ ਜੀ ਅੱਗੋਂ ਤੋਂ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਦੀ ਸੇਵਾ ਕਰਵਾ ਲੈਣ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਆਪ ਜੀ ਨੇ ਇਤਿਹਾਸ ਦਾ ਮਾਣ ਕੀਤਾ ਹੈ। ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ, ਨਾਮ ਨਾਮ ਗੁਰਸਿੱਖੀ ਜੀਵਨ ਬਖਸ਼ਣ ਜੀ। ਆਓ ਗੁਰੂ ਪਿਆਰਿਓ, ਹੁਣ ਆਪਾਂ ਮਿਲ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਹੋਵੋ ਸਾਵਧਾਨ, ਇਕਾਗਰ ਚਿੱਤ ਹੋ ਕੇ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਸਿਦਕ ਕੇਸਾਂ ਸੁਹਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ, ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਿਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ

ਕੋਟਿਆਂ ਦੀ ਉਡਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਸੱਚੇ ਪਾਤਸ਼ਾਹ ਉਪਰੰਤ ਢਾਡੀ ਸਿੰਘਾਂ ਵੱਲੋਂ ਸੱਚੇ ਪਾਤਸ਼ਾਹ ਇਤਿਹਾਸ ਢਾਡੀ ਵਾਰਾਂ ਦਾ ਗਾਇਨ ਕੀਤਾ ਹੈ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ ਦਰਕਰ ਦੇ ਪ੍ਰੀਤਵਾਨ ਭਾਈ ਅਮਨਦੀਪ ਸਿੰਘ ਬੀਬੀ ਲਵਲੀਨ ਕੌਰ ਜਿਨ੍ਹਾਂ ਨੂੰ ਆਪ ਜੀ ਨੇ ਭਚੰਗੀ ਗੁਰਬਾਜ ਸਿੰਘ ਦੀ ਬਖਸ਼ ਕੀਤੀ ਹੈ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਜੀ ਭਜੰਗੀ ਸਿੰਘ ਨੂੰ ਗੁਰਸਿੱਖੀ ਨਾਮ ਦਾਨ ਚੜ੍ਹਦੀਆਂ ਕਲਾ ਬਖਸ਼ਣੀਆਂ ਰਹਿਮਤਾਂ ਪ੍ਰਾਥ ਰੱਖਣਾ ਸੱਚੇ ਪਾਤਸ਼ਾਹ ਵਿਦਿਆ ਦੇ ਦਾਨ ਗੁਰਮਤ ਦੇ ਦਾਨ ਬਖਸ਼ਣੇ ਸੱਚੇ ਪਾਤਸ਼ਾਹ ਗੁਰਮਤ ਅਨੁਸਾਰ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੇ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਅਤੇ ਇਤਿਹਾਸ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਚਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਆਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਅ ਘਰ ਛਿਅ ਗੁਰ ਛਿਅ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲਨ ਤੇ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਣ ਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਪਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਔਦ ਘਟੈ ਦਿਨ ਸਰੈਣਾਰੇ। ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ।

ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਦੀਆਂ ਆਪਣੀਆਂ ਸਹਿਜਾਂ ਤੇ ਵਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

はい。

ಇವರು

guru. Nah,

ਗੁਰੂ ਵਾਹਿ।

Guru. Ai. Ai. Guru. Ai. Guru. Ai. Guru.

वाहगुरु वाहगुरु वाहगुरु वाहगुरु वाहगुरु वाह

Hi, Guru. Hi, Guru.

guru, wah guru, wah guru, wah guru.

Vaiguru, Vaiguru, Vaiguru.

Voodoo.

Vai guru, Vai guru, Vai guru, Vai.

0: गुरु
1: वाहे
0: गुरु वाहे वाहे गुरु
1: वाहे
0: गुरु वाहे।

Vaheguru, Vaheguru, Vaheguru, Vaheguru, Vaheguru, Vaheguru.

はい。

ਕਾਰਨ ਗੁਰ ਭਾਵੈ ਸੋ ਥਾਏ ਪਾਈ, ਰਹਿਣ ਦਿਨ ਸੁਗੁਰ ਚਰਨ ਅਰਾਧੀ, ਦਇਆ ਕਰ ਹੋ ਮੇਰੇ ਸਾਈ। ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿ

ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਪਰੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਦਸੰਬਰ ਏਕੈ ਨਾਮ ਜਪਤ ਅਗੰਤ ਅਨੇਕੈ ਵੇਦ ਪ੍ਰਾਣ ਸਿਮਰ ਸੁਧਾਖਰ ਕਿੰਨੇ ਰਾਮ ਨਾਮ ਕੇ ਆਖਰ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਨੀ ਨਾਵੇ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਸ ਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੂਹ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਿਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਦਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਅੰਮ੍ਰਿਤ ਨਾਮ ਆਏ ਪ੍ਰਭ ਜੀ ਬਸੇ ਸਾਧ ਕੀਰਤ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਤਿਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੇ ਪ੍ਰਭ ਕੈ ਸਿਮਰਨ ਸਹਿਜ ਸਮਾਨੇ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸੁਣਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚਾਉ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨੰਕਾਰਾ

ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸ਼ਲੋਕ ਦੀਨ ਦਲ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸੰਤ ਮਹਰੀ ਆਇਓ ਨਾਨਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁ ਮਹਾ ਨਾਮ ਤੇਰੈ ਸੰਸਾਇ। ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੈ ਚਲੈ। ਜੈ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਨ ਮਾਇ ਉਧਾਰੀ। ਅਨਕ ਪੁੰਨ ਹੈ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੇ। ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਗਾਵੇ। ਜੇ ਮਾਰ ਗਏ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ। ਅਨਕ ਬਿਘਨ ਜਨ ਜੈ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ। ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ। ਹੋ ਮੈਲਾ ਮਲ ਕਬੂ ਨ ਧੋਵੇ ਹਰ ਕਾ ਨਾਮ ਕੋਟ ਪਾਪ ਖੋਵੇ। ਐਸਾ ਨਾਮ ਜਪੋ ਮਨ ਰੰਗ ਨਾਨ ਪਾਈਐ ਸਾਧ ਕੈ ਸੰਗ। ਜੇ ਮਾਰ ਕੇ ਗਨ ਜਾਇਨ ਕੋਸਾ ਅੰਡੇ ਮਹਾਨ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਨੋ ਹਰ ਕਾ ਨਾਮ ਤੇ ਨਾਲ ਪਛਾਨੋ ਅੰਮ੍ਰਿਤ ਵਰਕੇ। ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ। ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੇ ਨਭੰਗ। ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ਨਾਏ ਵਿਜੋਗ। ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ੍ਰਵਦੀਨਾ। ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸਮਾਤੇ। ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਟ ਨਹੀਂ ਛਪੇ। ਹਰ ਕੀ ਭਗਤ ਮੁਕਤ ਭਉ ਕਰੇ ਨਾਨਕ ਜਨ ਸੰਗ ਕੀਤੇ ਤਰੇ। ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤਰਿਤ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ। ਸੰਤ ਕਾ ਸੰਗ ਵਡ ਭਾਗੀ ਪਾਈਏ ਸੰਤ ਕਿਸੇ ਵਾ ਨਾਮ ਤੇ ਆਈਏ। ਨਾਮ ਤੁਲ ਕਾਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਭ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ।

ਮੈਲ ਨਾ ਜਾਵੇ। ਹਰ ਕੇ ਨਾਮ ਸੰਸਰ ਕਛੁ ਨਾਹਿ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ। ਮਨ ਕਾਮਨਾ ਤੀਰਥ ਦੇ ਛੁੱਟੇ, ਗੁਰੂ ਘੁਮਾਨ ਨਮੰਤੇ ਹੁਟੇ। ਸੋਚ ਕਰੇ ਦਿਨ ਸਿਰ ਰਾਤ, ਮਨ ਕੀ ਮੈਲ ਨ ਤੰਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨ ਵਿਖਿਆ ਟਰੇ। ਜਲ ਤੋਵੇ ਬਹੁ ਦੇਹ ਅਨੀਤ, ਸੁਧ ਕਹਾ ਹੋਏ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ। ਬਹੁ ਸਿਆਣਪ ਜਮਕਾ ਭਉ ਵਿਆਪੇ, ਅਣਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ। ਪੇਖ ਅਨੇਕ ਅਗਨ ਨਹੀਂ ਬੁਝੇ, ਕੋਟ ਭਾਵ ਦਰਗੈ ਨੀ ਸਜੈ। ਛੂਟ ਸੁਨਾਹੀ ਉਪਿਆਲ, ਮੋਹ ਵਿਆਪੈ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮਡਾਨੇ, ਗੋਬਿੰਦ ਭਜਨ ਬਿਨ ਤਿੱਲੀ ਮਾਨੇ। ਹਰ ਕਾ ਨਾਮ ਜਬ ਤੋ ਦੁਖ ਜਾਏ, ਨਾਨਕ ਬੋਲੇ ਸਹਿ ਸਮਾਏ ਸੁਭਾਏ। ਜਿਨ੍ਹਾਂ ਕੀ ਸੇਵਾ ਲਾਗੇ ਜੇ ਕਵੇ, ਜੇ ਕੋ ਆਪਣੀ ਸੋਭਾ ਲੋਰੇ। ਸਾਧ ਸੰਗੇ ਹੋਮੇ ਸ਼ੋਰੇ, ਜੇ ਸਾਧ ਜਿਨ੍ਹਾਂ ਕੀ ਸਰਨੀ ਪਰੇ। ਜਿਸ ਜਨ ਕੋ ਬ੍ਰਦਰਸ ਪਿਆ, ਸਾ ਨਾਨਕ ਤਾ ਕੇ ਬਲ ਬਲ ਜਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਏ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੇ ਸਗਲ ਸਿਸ਼ਟ ਸਾਜਨਾ। ਸੁਖ ਦੁਖ ਜਨ ਸੰਦਿਸ਼ਟੇਤਾ, ਨਾਨਕ ਪਾਪ ਪੁੰਨੀ ਲੇਪਾ। ਨਿਰਧਨ ਕੋ ਤਨ ਤੇਰੋ, ਨਾਉ ਨਿਥਾਵੇ ਕੋ ਨਾਉ ਤੇਰਾ। ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ। ਸਗਲ ਕਟਾਂ ਕੋ ਦੇਵੋ ਦਾਨ, ਕਰਨ ਕਰਾਵਣ ਹਾਰ ਸੁਆਮੀ। ਸਗਲ ਕਟਾਂ ਕੇ ਅੰਤਰ ਜਾਮੀ, ਆਪਣੀ ਗਦਮਿਤ ਜਨ ਹੋ ਆਪੇ। ਆਪਣ ਸੰਗ ਆ ਪ੍ਰਵਰਾ ਤੇ, ਤੁਮਰੀ ਉਸਤ ਤੁਮ ਤੇ ਹੋਏ। ਨਾਨਕ ਅਵਰ ਨ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ। ਸਾਧ ਸੰਗ ਤੁਰੰਤ ਮਲ ਹਿਰਿਆ, ਸਗਲ ਉੱਦਮ ਮੈਂ ਉੱਦਮ ਭਲਾ। ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ। ਹਰ ਕੋ ਜਸ ਸੁਣ ਰਸਨ ਵਖਾਣੀ, ਸਗਲ ਥਾਨ ਤੇ ਉਤਮ ਥਾਨ। ਨਾਨਕ ਜੇ ਘੱਟ ਵਸੇ ਹਰ ਨਾਮ ਸਲੋਕ, ਨਿਰਗੁਣਿਆ ਰਹਿ ਅਨਿਆ ਸੋ ਪ੍ਰਭ ਸਦਾ ਸੰਭਾਲ। ਜਿਨਕੀ ਆਤ ਚੀਤ ਰੱਖ, ਨਾਨਕ ਨਿਵੀ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪੁਰਾਣੀ, ਕਮਨ ਮੂਲ ਤੇ ਕਮ ਦਿਸ਼ਟਾਨੀ। ਜੰਤੂ ਸਾਸ ਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖ ਸੂਦ। ਬਿਰਧ ਭਿਆ ਉਪਰ ਸਾਖ ਸਹਿਨ, ਮੁਖ ਭਿਆਓ ਬੈਠ ਕੋ ਦਹਿਨ। ਏ ਨਿਰਗੁਣ ਗੁਣ ਕਛੂ ਨ ਬੂਝੇ, ਬਖਸ਼ ਰਿਓ ਤੋ ਨਾਨਕ ਸੀਜੇ। ਜੇ ਪ੍ਰਸਾਦ ਧਾਰੋ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਦਾਏ ਪਵਨ ਪਾਵ ਕਮੁਲਾ। ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਗ ਸਾਧ ਬਸਾ। ਦੀਨੇ ਹਰਤ ਪਾਵ ਕਰਨ ਨੇਤਰ, ਰਸਨਾ ਤੇ ਤਿਆਗ ਅਵਰ ਸੰਗ ਰਚਨਾ। ਐਸੇ ਦੋ ਮੜੰਦ ਵਿਆਪੈ, ਨਾਨਕ ਕਾੜ ਲਿਓ ਪ੍ਰਵਿਆਪੈ। ਆਦਿ ਅੰਤ ਜੋ ਰਾਖਣ ਹਾਰ, ਤਿਸੋ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨੋ ਨਿਤ ਪਾਵੇ, ਤਾਂ ਸਿਉ ਮੂੜਾ ਮਨ ਨਹੀਂ ਲਾਵੇ। ਜੋ ਠਾਕਰ ਸਦ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣਤ ਦੂਰੇ। ਜਾ ਕੀ ਟਹਿਲ ਪਾਵੇ ਦਰਗਹਿ ਮਾਨ, ਤਿਸੇ ਵਿਸਾਰੇ ਮੁਕਤ ਜਾਨ। ਸਦਾ ਸਦਾ ਉਹ ਭੂਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਰਤਨ ਤਿਆਗ ਗੋਡੀ ਸੰਗਰਚੇ, ਸਾਧ ਛੋਟ ਝੂਠ ਸੰਗ ਮਚੇ। ਜੋ ਛੜਨਾ ਸੋ ਅਸਤਰ ਕਰਮਾਨੇ, ਜੋ ਹੋਵਨ ਸੋ ਦੂਰ ਪਰਾਨੇ। ਛੋਟ ਜਾਏ ਤਿਸ ਘਾ ਸ਼ਰਮ ਕਰੇ, ਸੰਗ ਸਾਏ ਤਿਸ ਪਰ ਹਰੇ। ਚੰਦਨ ਲੇ ਪੋ ਤਾਰੇ ਧੋਏ, ਗਰਤਵ ਪ੍ਰੀਤ ਭਸਮ ਸੰਗ ਹੋਏ। ਅੰਧਕੂਪ ਮੈਂ ਪਤਿਤ ਵਿਕਰਾਲ, ਨਾਨਕ ਕਾੜ ਲਿਓ ਪ੍ਰਭ ਦਿਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਬਾਹਰ ਪੇਖ ਅੰਤਰ ਮਲ ਮਾਇਆ, ਸ਼ਬਦ ਨਾ ਹੀ ਕਿਸ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਵਾਨ। ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਥਰ ਕੈਸੇ ਤਰੇ ਅਥਾ। ਜਾ ਕੇ ਅੰਤਰ ਵਸੇ ਪ੍ਰਵਿਆਪ, ਨਾਨਕ ਤੇ ਜਨ ਸਹਿ ਸਮਾਧ। ਸੁਣੇ ਅੰਦਾ ਕੈਸੇ ਮਾਰ ਪਾਵੇ, ਕਰ ਕੇ ਲੇ ਓ ਨਿਭਾਵੇ। ਕਹਾਂ ਬੁਝਾਰਤ ਬੂਝੇ ਡੋਰਾ, ਨਿਸਕਈਏ ਤੋ ਸੰਜੇ ਭੋਰਾ। ਕਹਾਂ ਬਿਸਨਪਦ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰਭੰਗ। ਕੈ ਪੰਗਲ ਪਰਬਤ ਪਰ ਭਵਨ ਨਹੀਂ,

ਹੋਤ ਵਾਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਾਹਿਬ ਸੁਆਵਿਨ ਚੀਤ ਜੋ ਬਹਿਰਾਈ ਤਸੋ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੇ ਅੰਤ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਹ ਤਰੋ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਛੋੜ ਕੇ ਲਾਗੇ ਆਨ ਸਵਾਏ ਨਾਨਕ ਉਨ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਪਦੀ ਦਸ ਬਸ ਤੂਲੇ ਪਾਛੇ ਪਾਵੇ ਇੱਕ ਬਸਤ ਕਾਰਨ ਵਿਖੋੜ ਗਵਾਵੇ ਇੱਕ ਵੀ ਨ ਦੇ ਦਸ ਪੀ ਹਿਰਲੇ ਤਉ ਮੂੜਾ ਕਉ ਕਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾ ਕੋ ਕੀਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨ ਸਾਉ ਆਪਣੀ ਦੇਰਾਸ ਕਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕਿਸ਼ ਬੌਰ ਸਾਉ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰ ਉਸਕਾ ਵਿਸ਼ਵਾਸ ਨ ਹੋਵੇ ਜਿਸ ਕੀ ਵਸਤ ਸਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਮ ਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲਨ ਹਾਲ ਲਪਟ ਰਿਹੋ ਤੇ ਅੰਦਨ ਦਾ ਮਟਾਓ ਸਿਓ ਜੋ ਲਾਵੇ ਨੇਹੇ ਤਾ ਕੋ ਆਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹੁਮੇ ਮਮਤਾ ਮਾਇਆ ਮਿਥਿਆ ਰਾਜ ਜੋਗਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਮਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋਹ ਮੋਹ ਅਭਮਾਨ ਮਿਥਿਆ ਆਪ ਸੁਪਰ ਕਰਤ ਗੁਮਾਨ ਅਸਤਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਮਨ ਪਰਨਿੰਦਾ ਸੁਨੇ ਮਿਥਿਆ ਹਸਤ ਪਰ ਦਰ ਕੁਹਿਰੇ ਮਿਥਿਆ ਨੇਤਰ ਭੇਖਤ ਪਰ ਤਿਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚੰਨ ਪਰ ਵਿਕਾਰ ਕੁਧਾਵੇ ਮਿਥਿਆ ਮਨ ਪਰ ਲੋਹ ਲੁਆਵੇ ਮਿਥਿਆ ਤਨ ਨਹੀਂ ਪਰ ਪੁਕਾਰਾ ਮਿਥਿਆ ਵਾਸ ਲੇਦ ਵਿਕਾਰਾ ਬਿਨ ਬੂਜੇ ਮਿਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਕਤ ਕੀ ਆਰਜਾ ਸਚ ਬਿਨਾ ਕਹਿ ਹੋਵਦ ਸੁੱਚਾ ਬਿਰਥਾ ਨਾਮ ਬਿਨਾ ਤਨੇ ਅੰਧ ਮੁਖ ਆਵਤ ਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਿਸਿਓ ਅਰ ਨਾਓ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸ਼ਿ ਅਵਰ ਕਮਾਵਤ ਮਨੀ ਪ੍ਰੀਤ ਮੁਖੋਂ ਗਣ ਲਾਵਤ ਜਨ ਹਰ ਪ੍ਰਭੂ ਪ੍ਰਵੀਨ ਬਾਰ ਭੇਖ ਨਕਾਊ ਪੀਨ ਅਵਰ ਉਪਦੇਸੈ ਆਪ ਨਾ ਕਰੇ ਆਪਤ ਜਾਪਤ ਜਨਮੈ ਮਰੇ ਜਿਸ ਕੇ ਅੰਤਰ ਵਸੇ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਜਾਤਾ ਨਾਨਕ ਗੁਣ ਜਨ ਚੰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਪ ਸਿਆਣ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਤਿਸ ਲੈ ਲੜ ਲਾਏ ਥਾਂ ਥਨੰਤ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਲੋਹ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਕਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮੰਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ
ਤਿਸੇ ਤਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆੜ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾੜ ਪਟੰਬਰ ਹਟਾਵੇ ਤਿਸੇ ਤਿਆਗ ਕਰਤਵ ਲਵਾਵੇ ਜੇ ਪ੍ਰਸਾਦ ਸੁਖ ਸੇ ਸੂਈ ਜੇ ਮਨ ਆੜ ਪੈਰ ਤਾ ਕਾ ਜਸ ਕਵੀਜੇ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਹਿ ਮਾਨ ਪਾਵੇ ਨਾਨਕ ਪਤ ਸਿੱਧੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਿਸ ਕਹਿ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਤਾਕੇ ਜੇ ਪ੍ਰਸਾਦ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤਿਸ ਸਿਮਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠ ਸਤ ਸੇ ਧਿਆਏ ਤਿਸੇ ਧਿਆਏ ਜੋ ਇਕ ਲਖੇ ਈਆਂ ਹੁਆ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆੜ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਜ ਸਾਜ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਕੀ ਜਾਤ ਸੋ ਪ੍ਰਭ ਸਦਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਹੇ ਮਨ ਮੂਰਤ ਦਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਸਭ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾ ਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਮਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵਨਿਧਾਨ ਪ੍ਰਭ ਤੇਰੀ ਮੈਂ ਆਪੋ ਕਛੁ ਨ ਕਿਨੂੰ ਲਿਆ ਜਿਸ ਜਿਤ ਲਾਵੋ ਤੇ ਤਿਲਕੇ ਹਰ ਨਾਥ ਨਾਨਕ ਇਨ ਕੇ ਕਛੁ ਨ ਹਾਥ ਸ਼ਲੋਕ ਅਗੰਮ ਗਾਦ ਪਾਰ ਮਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾਸ਼ਪਰੀ ਸਾਧ ਕੇ ਸੰਗ ਮੁਖੋ ਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੇ ਮਹਿਮਾ ਬਣਨੇ ਕੌਣ ਪੁਰਾਣੀ ਨਾਨਕ ਸਾਧ ਕੇ ਸੋਭਾ ਪਰਮਾ ਇਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁੱਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂੰ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਹਾਂ ਪੁਨੀਤ ਸਾਧ ਸੰਗ ਕਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬਿਗਾ ਪੈਰ ਸਾਧ ਕੇ ਸੰਗ ਨਾ ਹੀ ਕੋ ਮੰਦਾ ਸਾਧ ਸੰਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਹ ਧਾਵ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਬਟਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੇ ਸੰਗ ਨ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹੇ ਸਾਧੂ ਕਹਿ ਸੰਗ ਆਜਰ ਸਹਿ ਸਾਧ ਕਹਿ ਸੰਗ ਵਸੇ ਥਾਨ ਉੱਚੇ ਸਾਧੂ ਕਹਿ ਸੰਗ ਮਹਿਲ ਪਹੁੰਚੇ ਸਾਧ ਕਹਿ ਸੰਗ ਦ੍ਰਿੜੇ ਸਭ ਧਰਮ ਸਾਧ ਕਹਿ ਸੰਗ ਕੇਵਲ ਪਾਰ ਸਾਧ ਕਹਿ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧ ਕੇ ਸੰਗ ਸਭ ਕੋ ਲੋੜਧਾਰੇ ਸਾਧ ਸੰਗ ਸਾਜ ਨਮੀਤ ਕੁਟੰਬ ਨੇ ਧਾਰੇ ਸਾਧੂ ਕੇ ਸੰਗ ਸੋਤਨ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ
साधु कह संग पाप पलायन साध संग अमृत गुण गायन साध के संग सर्वथान गम नानक साध कह संग सफल जन्म साध के संग नहीं किस काल दर्शन भेड़ होत निहाल साध के संग कलूकता हरे साध के संग नरक पर हरे साध के संग यहाँ सुहेला साध संग मिश्र तर मेला जो इच्छे सोई फल पावे साध के संग नम्रता जावे पार साध रिदे नान गुदरे साध सुन रसे साध के संग सुनो हर नाओ साध संग हर के उंगाओ साध के संग नमंते विसरे साध संग सरपन निस्तरे साध के संग लगे प्रमीठा साधु कह संग कट कर डीठा साध संग पै आज्ञाकारी साध संग गत पई हमारी साध के संग मिटे सब रोग नान साध पेटे संजोग साध की महिमा वेद न जाने जिता सुने ते तब ख्याने साध की उपमा तय कुंते दूर साध की उपमा रही भरपूर साध की शोभा का नहीं अंत साध की शोभा सदा बेअंत साध की शोभा ऊंचते ऊंची साध की शोभा मूंचते मूंची साध की शोभा साध बनियाए नान साध प्रभेद न पाई श्लोक मन साचा मुख साचा सोए अब न पिखे एक सभिन कोए नानक ए लक्षण ब्रह्म ज्ञानी होए अष्टपदि ब्रह्म ज्ञानी सदा निर्लेव जैसे जल में कमल अलेव ब्रह्म ज्ञानी सदा निर्दोग जैसे सूर सर्व को सोग ब्रह्म ज्ञानी का दृष्टमान जैसे राज रंग को लागे तुल पवान ब्रह्म ज्ञानी कहती जे एक ज्यो वसदा को खोदे को चंदन ले ब्रह्म ज्ञानी का हे गुनाओ नान ज्यो पाव का सह सुहाओ ब्रह्म ज्ञानी निर्मल ते निर्मला जैसे मैल न लागे जला ब्रह्म ज्ञानी कह मन हो प्रकाश ब्रह्म जैसे धरे उपर आकाश ब्रह्म ज्ञानी कह मित्र सतर समान ब्रह्म ज्ञानी कह नाय महान ब्रह्म ज्ञानी ऊंचते ऊंचा मन अपने है सबते नीचा ब्रह्म ज्ञानी से जन पै नानक जिन जिन प्रभ आप करे ब्रह्म ज्ञानी सगल गिरीना आत्मरस ब्रह्म ज्ञानी चीना ब्रह्म ज्ञानी की सभी उपर में आ ब्रह्म ज्ञानी ते किस बुरा न पया ब्रह्म ज्ञानी सदा सुंदर सी ब्रह्म ज्ञानी की दृष्टमृत वर्षी ब्रह्म ज्ञानी बंधन ते मुक्ता ब्रह्म ज्ञानी की निर्मल युक्ता ब्रह्म ज्ञानी का भोजन ज्ञान नान ब्रह्म ज्ञानी का ब्रह्म ध्यान ब्रह्म ज्ञानी एक उपरास ब्रह्म ज्ञानी का नहीं विनाश ब्रह्म ज्ञानी कह गरीबी समाहा ब्रह्म ज्ञानी पर उपकार महा ब्रह्म ज्ञानी कह ना ही धंधा ब्रह्म ज्ञानी लेतावत बंदा ब्रह्म ज्ञानी कह वो सो भला ब्रह्म ज्ञानी सबल भला ब्रह्म ज्ञानी संग सगल उधार नान ब्रह्म ज्ञानी जपे सगल संसार ब्रह्म ज्ञानी कह कह रंग ब्रह्म ज्ञानी कह बसे प्रभ संग ब्रह्म ज्ञानी कह नाम आधार ब्रह्म ज्ञानी कह नाम परवार ब्रह्म ज्ञानी सदा सद जागत ब्रह्म ज्ञानी अमृत त्यागत ब्रह्म ज्ञानी कह मन परमानंद ब्रह्म ज्ञानी कह कर सदा आनंद ब्रह्म ज्ञानी सुख साहिज निवास नान ब्रह्म ज्ञानी का नहीं विनाश ब्रह्म ज्ञानी ब्रह्म का वेता ब्रह्म ज्ञानी एक संगेता ब्रह्म ज्ञानी कह हुए अचंत ब्रह्म ज्ञानी का निर्मल मंत ब्रह्म ज्ञानी जिस करे प्रव्या ब्रह्म ज्ञानी का बड़ प्रताप ब्रह्म ज्ञानी का दस बड़ पागी पाइये ब्रह्म ज्ञानी को बल बल जाइये ब्रह्म ज्ञानी को खोजे महेश्वर नानक ब्रह्म ज्ञानी आप परमेश्वर ब्रह्म ज्ञानी की कीमत ना है ब्रह्म ज्ञानी कह सकल मन माहे ब्रह्म ज्ञानी का कौन जाने भेद ब्रह्म ज्ञानी को सदा देश ब्रह्म ज्ञानी का कथे न जाए आखिर ब्रह्म ज्ञानी सर्व का ठाकर ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत ना पार ब्रह्म ज्ञानी नानक ब्रह्म ज्ञानी को सदा नमस्कार ब्रह्म ज्ञानी सब सृष्टि का करता ब्रह्म ज्ञानी सत जीवे नहीं मरता ब्रह्म ज्ञानी मुक्त जुग जी का दाता ब्रह्म ज्ञानी पूर्ण पुरुष विधाता ब्रह्म ज्ञानी या नाथ का नाथ ब्रह्म ज्ञानी का सभी ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी श्लोक उदारे जो अंतर नाम सर्व में पिखे भगवान निमख निमख ठाकर नमस्कारे नानक ओ परस सगल निस्तारे अश्वदी मिथ्या नाही रसना परस मन में प्रीत निरंजन दर्श
ਪਰ ਤਰਿਆ ਰੂਪ ਨ ਪੇਖੇ ਨੇਤਰ ਸਾਧਗੀ ਟਹਿਲ ਸੰਤ ਸੰਗੇਤ ਕਰਨ ਨਾ ਸੁਣੇ ਕਾਹੂ ਕੀ ਨਿੰਦਾ ਸਪਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨਮਨ ਤੇ ਟਰੇ ਇੰਦਰੀ ਜਿਤ ਪੰਚ ਲੋਕ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨ ਸੋ ਜੇ ਸੁਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਨ ਅੰਤਰ ਸਿਮਰਨ ਗੋਪਾਲ ਸਭੀ ਉੱਪਰ ਹੋਵਤ ਕਿਰਪਾਲ ਆਪ ਦਿਰੜੇ ਅਵਰਾਹ ਨਾਮ ਜਪਾਵੇ ਨਾਨਕੋ ਵੈਸਨੋ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਵਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲਕ ਹੋਵੇ ਤਿਸ ਭਗਵਤੀ ਕੀਮਤ ਉੱਤਮ ਹੋਵੇ ਭਗਵੰਤ ਕੀ ਡੈਲ ਕਰੇ ਨਿਤਨੀਤ ਮੰਤਨੇ ਹਰਪੇ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੇਵ ਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮੈ ਸੋਧੇ ਰਾਮ ਨਾਮ ਸਾਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਾ ਜੀਵੇ ਹਰ ਕੀ ਕਥਾ ਹਿਰਦੇਵ ਸਾਵੇ ਸੋ ਪੰਡਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੁਖ ਹਮੇ ਜਾਣੇ ਅਸਤੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਗਦ ਪਾਤਰ ਕੋ ਤਾਰੇ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕਹਿ ਮਨ ਪਾਰਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਤਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਤਾਵੇ ਜੀਵਨ ਮੁਕਤ ਸੋ ਕਾਵੇ ਤੈਸਾ ਹਰਖ ਤੈਸਾ ਸੋਗ ਸਦਾ ਆਨੰਦ ਤੈ ਨਹੀਂ ਮਜੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਪਮਾਨ ਤੈਸਾ ਰੰਗ ਤੈਸਾ ਰਜਾਨ ਜੋ ਵਰਤਾਏ ਸਾਏ ਜੁਗਤ ਨਾਨਕ ਹੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਸ ਜਿਤ ਘਰ ਰਾਖੇ ਤੈ ਸਤ ਨਾਉ ਆਪੇ ਕਰਨ ਕਰਾਵਣ ਜੋ ਪ੍ਰਭ ਪਾਵੇ ਸੋਈ ਪੁਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨ ਜਾਏ ਪਾਰ ਬ੍ਰਹਮ ਕਹਿ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸੁਮਨ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨ ਜਾਏ ਪਾਰ ਬ੍ਰਹਮ ਕਹਿ ਰੰਗ ਜੈਸੀ ਮਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸ਼ਲੋਕ ਉਸਤਤ ਕਰੇ ਨੇਕ ਜਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਾਬ ਦੇ ਅਨਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰੋ ਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵਕਾਵ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਭਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈਗਾਤਮ ਨਿਕੋਰ ਕਈ ਕੋਟ ਪਰਦਰਬ ਕੋ ਹਿਰੇ ਕਈ ਕੋਟ ਪਰ ਦੁਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਪਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਬੋ ਪਾਏ ਕਈ ਕੋਟ ਪਾਤਰ ਬਿਰਖ ਨਿਭਜਾਏ ਕਈ ਕੋਟ ਪੌਣ ਪਾਣੀ ਵੇ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅਰ ਸੂਰ ਨਖੱਤਰ ਕਈ ਕੋਟ ਦੇਵਦਾਨ ਵਿੰਦਰ ਸਿਰ ਛਤਰ ਸਰਵ ਸਮੱਗਰੀ ਆਪਣੇ ਸੂਤ ਤਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਧਾਮ ਸਾਧ ਕਈ ਕੋਟ ਵੇਦ ਪ੍ਰਾਣ ਸਿਮਰ ਤਿਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮੇਗਾ ਸਭ ਤੇ ਨੇਰੇ ਸਭ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਨ ਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬੋਜੋਨੀ ਫਿਰੇ, ਕਈ ਕੋਟ ਬੈਠਤੀ ਕਾਏ, ਕਈ ਕੋਟ ਘਾਲੇ ਤੱਕ ਪਾਏ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ। ਜੈ ਜੈ ਭਾਣਾ ਤੈ ਤੈ ਰਾਖੇ ਨਾਨ ਸਭ ਕੀ ਪ੍ਰਭ ਕਹਿਆ, ਤੇ ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗਤਿਨ ਲੁਭ ਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ, ਆਤਮ ਮੇ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭਿਆਸ, ਦਿਨ ਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਦਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੋਤ ਕੀਨੋ ਵਿਸਥਾਰ, ਕਈ ਬਾਰ ਪਸਰਿਓ ਬਸਾਰ, ਸਦਾ ਸਦਾ ਇੱਕ ਇੱਕ ਓੰਕਾਰ, ਕਈ ਕੋਟ ਕੀਨੇ ਬਹੁ ਭਾਤ, ਪ੍ਰਭ ਤੇ ਹੋਏ ਪ੍ਰਮਾ ਸਮਾਧ, ਤਾਕਾ ਅੰਤ ਨ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਰਾਸ, ਤੈਨੂੰ ਉਪਤੇ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ, ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ, ਅਮਰ ਪਏ ਸਦ ਸਦੀ ਜੀਵੇ, ਕਈ ਕੋਟ ਨਾਮ ਗੁਰ ਗਾਵੇ, ਆਤਮ ਰਸ ਸਹਿ ਸਮਾਵੇ, ਆਪਣੇ ਜਨ ਕੋ ਸਾਹ ਸਾਹ ਸੁਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਸ਼ਲੋਕ ਕਰਨ ਕਾਰਨ ਪ੍ਰਵੇ ਕੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਆਲ ਨੇ ਜਲ ਥਲ ਮਈਲ ਸੋਏ, ਅਸ਼ਪਦੀ ਕਰਨ ਕਰਾਵਣ ਕਰਨੇ ਜੋ ਜੋ ਤਿਸ ਭਾਵੇ ਸੋਈ ਹੋ, ਕਿਨਵੇ ਥਾਪੁ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਰ ਰਹਾਵੇ, ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਉੱਚ ਨੀਚ ਵਿਵਹਾਰ, ਹੁਕਮੇ ਅਨਕਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੇ ਰਿਆ ਸਮਾਈ, ਪ੍ਰਭ ਭਾਵੇ ਮਾਨੂ ਗਦ ਪਾਵੇ, ਪ੍ਰਭ ਭਾਵੇ ਤਾਂ ਪਾਤਰ ਤਰਾਵੇ, ਪ੍ਰਭ ਭਾਵੇ ਵਿਨਸਾਸ ਤੇ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਭਾਖੇ, ਪ੍ਰਭ ਭਾਵੇ ਤਾਂ ਪਤਿਤ ਉਧਾਰੇ, ਆਪ ਕਰੇ ਆਪਨ ਵਿਚਾਰੇ, ਦੁਆ ਸਿਰਿਆ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰ ਜਾਮੀ, ਜੋ ਪਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਕਹੋ ਮਨੁੱਖ ਤੇ ਕਿਆ ਹੋਏ, ਆਵੇ ਜੋ ਤਿਸ ਭਾਵੇ ਸੋਈ ਕਰਾਵੇ, ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੇ ਸੋਈ ਕਰੇ, ਅਣਜਾਣ ਵਿਖਿਆ ਮੈਂ ਰਚੇ, ਜੇ ਜਾਣਦੇ ਆਪ ਨਾ ਬਚੇ, ਭਰਮੇ ਪੂਲਾ ਦੈ ਦਿਸਤਾਵੇ, ਨਿ ਘੁਮਾਏ ਚਾਰ ਕੁੰਡ ਫਿਰ ਆਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨਮੇ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਜਾ ਕਾ ਦ੍ਰਿਸ਼ ਕਸ਼ੂ ਨਾ ਆਵੇ, ਤਿਸ ਤਤਕਾਲ ਦੇ ਦਿਸ ਪ੍ਰਟਾਵੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਤਾ ਕਾ ਲੇਖਾ ਨਾ ਗਣੇ ਜਗਦੀਸ਼, ਜਿਉ ਪਿੰਡ ਸਭ ਦਿਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣ ਤੇ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੇ ਸੋਈ ਪੁੰਤੀਓ, ਕਬੂ ਉੱਚ ਨੀਚ ਮੈਂ ਬਸੇ, ਕਬੂ ਹੋਰ ਸੋ ਹਰ ਕਰੰਗ ਅਸੇ, ਕਬੂ ਨਿੰਦ ਚੰਦ ਵਿਵਹਾਰ, ਕਬੂ ਉਬਕਾਸ ਪਿਆਰ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਣਹਾਰ, ਕਬੂ ਨ੍ਰਿਤ ਕਰੇ ਬਹੁ ਭਾਤ, ਕਬੂ ਸੋਏ ਰਹੇ ਦਿਨ ਰਾਤ, ਕਬੂ ਮਹਾਂ ਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋਤਰਵਾਲ, ਕਬੂ ਹੋਏ ਬਹਿ ਬਡਰਾਜਾ, ਕਬੂ ਭੇਖਾਰੀ ਨੀਚ ਕਾ ਸਾਜਾ, ਕਬੂ ਅਪ ਕੀਰਤ ਮੈਂ ਆਵੇ, ਕਬੂ ਭਲਾ ਭਲਾ ਖਾਵੇ, ਜਿਉਂ ਪ੍ਰਭ ਰਾਖੇ ਤਵੀਰੇ, ਗੁਰਪ੍ਰਸਾਦ ਨਾਨਕ ਸੱਚ ਕਹੇ, ਕਬੂ ਹੋਏ ਪੰਡਿਤ ਕਰੇ ਵਿਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਧਰ ਤੀਰਥ ਇਸ਼ਨਾਨ, ਕਬੂ ਸਿਰ ਸਾਧ ਗਿਆਨ, ਕਬੂ ਕੀਟ ਹਸ ਪਤੰਗ ਵੇ ਜੀਆ, ਅਨਕ ਜੋਨ ਪਰਮੇ ਪਰਮੀਆ, ਨਾਨਾ ਰੂਪ ਜੋ ਸੁਹਾਗੀ ਦਿਖਾਵੇ, ਜਿਉਂ ਪ੍ਰਭ ਭਾਵੇ ਤਿਵੇਂ ਨਚਾਵੇ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਨ ਕੋਏ, ਕਬੂ ਸਾਧ ਸੰਗ ਦਿਓ ਪਾਵੇ, ਉਸ ਸਥਾਨ ਤੇ ਬਹੁ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ, ਮੰਤਨ ਨਾਮ ਰਤੇ ਕਰੰਗ, ਸਦਾ ਉਸੇ ਪਾਰਮ ਕੈ ਸੰਗ, ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸੁਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ ਸ਼ਲੋਕ, ਸੁਖੀ ਵਸੇ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਲੇ ਅਸ਼ਪਦੀ
जिसके अंतर राज महान सो नरक पाती हो सुहान जो जाने मैं जो बनवंत सो उत्विष्टा का जनते आपस को कर्म वंत कहावै जन्म रे बहु जोन परमावै धन भूम का जो करे गुमान सो मूर्ख अंधा ज्ञान कर कृपा जिसके हृदय गरीबी वसावे नानकियां मुक्ता के सुखबावे तनवंता होए कर करवावे तरण समान के संग न जावे बहु लश्कर मानु कुबर करे आस बल भीतर ताका होए विनाश सब ते आप जाने बलवंत किनमे होए जाए पुसमंत किसे न बधे आप अंकारी धर्म राय तिस करे खुआरी गुर प्रसाद जाका मिठे मान सो जन नानक दरगह प्रवान कोट कर्म करे ओ तारे शर्म पावे सगले विरतारे अनक तपस्या करे अहंकार नरक स्वरूप फिर फेरे अवतार जतन करे आत्म नहीं दरवे हर दरगे को कैसे गवे आप उसको जो भला कहावे तिसे भलाई निक न आवे सर्व की रेन जाका मन होए कहो नानक ताकि निर्मल सोए जब लग जाने मुझते कछ होए तब इसको सुगुनाए कोई जब वे जाने मैं किस करता तब लग गर्भ जोन में फिरता जब तारे को बैरी मी तब लग ने चलनाए चीत जब लग मोह मगन संगमाए तब लग धर्म नाए देश जाए प्राव कृपा दे बंधन टूटे गुरु प्रसाद नानको झूठे सहस खटे लग कोट तावे तृप्तना आवे माया पाछे पावे अनक भो विख्या के करे ना तृप्तावे खपका मरे बिना संतोख नहीं को राजे सुपन मनोर बिरथे सब काजे नाम रंग सर्व सुख हुए बड़भागी किसे प्राप्त हुए कर्ण करावण आपे आप सदा नानक हर जाप कर्ण करावण करने आर इसके हाथ का विचार जैसी दृश करे तैसा हुए आपे आप आपस हुए जो शकीनो सो अपने रंग सब दे दूर सब के संग बुझे देखे करे विवेक आपे कापे अनेक मरे नम से आवे ना जाए नान सदी रह समाए आप उपदेशे समझे आप आपे रचया सबके साथ आप कीनो अपन विस्तार सब किस का हो करने हार उसते पहन का हो किस होए दान तनंतर एक कैस होए आपने चलते आप करने हार कौत करे रंग बार मन में आप मन अपने माए नान कीमत कहने जाए सत सत सत प्रभु स्वामी गुरु प्रसाद किने वकियानी सच सच सत सब कीना कोड मधे किने विरले चीना भला भला भला तेर रूप या सुंदर या पार नूप निर्मल निर्मल निर्मल तेरी बाणी कर कर सुनी सर्व वख्याणी पवित्र पवित्र पवित्र पुनीत नाम जपे नानक मन प्रीत श्लोक संसरण जो जन पर सो जन उदरण हार संत की निंदा नानका बौर बौर अवतार अष्टपदि संत के दुखन आर जा कटे संत के दुखन जमते ने छुटे संत के दुखन सुख सब जाए संत के दुखन नरक में पाए संत के दुखन मत हुए मलीन संत के दुखन सोभा ते हीन संत के हते को रखे न कोहे संत के दुखन थान पृष्ठ होए संत कृपाल कृपा जे करे नान संसंग निंदक भी तरे संत के दुखन ते मुख पावे संतन के दुखन कागज लवे संतन के दुखन सर्व जोन पाए संत के दुखन त्रिगत जोन क्रमाए संतन के दुखन तृष्णा में जले संत के दुखन सब को चले संत के दुखन ते सब जाए संत के दुखन नीच नीचाए संत दुखी का था को नाए नान संत पावे ता होए भी गत पाए संत का निंदक मात आए संत का निंदक खंडक न पाए संत का निंदक मात यारा संत का निंदक परमेश्वर मारा संत का निंदक राजतेहीन संत का निंदक दुखियार दीन संत के निंदक को सर्वरोग संत के निंदक को सदा विजोग संत की निंदा दोख में दोख नानक संत पावे ता उसका भी होए मोख संत का दुखी सदा वेत संत का दुखी किसे का नहीं मेत संत के दुखी को डान लागे संत के दुखी को सब त्यागे संत का दुखी मांकारी संत का दुखी सदा बिकारी संत का दुखी जन्मे मरे संत की दुख न सुखते डरे संत के दुखी को ना ही ठाओ नान संत पावे ता ले मिलाए संत का दुखी अत बीते टूटे संत का दुखी किदे काज ना पहुंचे संत के दुखी को ध्यान परमाइए संत का दुखी उजड़ पाइए
संत का दुखी अंतर दे थोथा जिन सास बना मृत की लोथा संत के दुखी की जड़ किश नाए आपन भी जापे ही खाए संत के दुखी को अब न रखन हार नान संत पावे ता ले वार संत का दुखी यो बिलाए जो जल बिहून मछली तरबलाए संत का दुखी भूखा नहीं राजे जो पाव की तन नहीं त्रापे संत का दुखी छिपे केला जो बार खेत माइंद वेला संत का दुखी धर्म ते रहत संत का दुखी सदमिध्या कैत किरत निंदा तुरी पया नानक ज्योति पावे सोई थी आ संत का दुखी बिगड़ रूप हो जाए संत के दुखी को दर गए मिले सजाए संत का दुखी सदा सहकाई है संत का दुखी ना मरे ना जिवाई है संत के दुखी की पूजना आसा संत का दुखी उठ चले निरासा संत के दुख न तिष्ठे कोहे जैसा पावे तैसा कोई होए पया कीर्तन मिटे कोहे नानक जाने सच्चा सोए सब कर दिसके यो करने हार सदा सदा दिसको नमस्कार प्रभ की उस्तत करो दिन रात तिज दया वो सास करा सब कुछ वरते जिसका किया जैसा करे तैसा को थिया अपना खेल आप करने आर दूसर कौन कहे विचार जिसनु कृपा करे तिस आपन नाम दे बड़भागी नानक जन से श्लोक तज सियान सुरजनो सिमरो हर राय हे का सर मन रखो नानक दू परम पो जाए अष्टपदी मानु की टेक पृथ्वी सब जान दे उनको एक है भगवान जिसके दिए रहे अगाए बोर न तिसना लागे आए मारे रखे को आप मानु के कचनाई हाथ जिसका हुक्म सुकोए जिसका नाम रख कंठ परोए सिमर सिमर सिमर पर सोए नानक बिघन लागे कोए उस्तर मन में करन कार कर्म मेरे सद व्यवहार निर्मल रसना अमृत पियो सास वेला कर ले जियो नैनो पेक ठाकर का रंग सासंग बिन से सत्संग चरण चलो मार्ग गोबिंद मिटे पाव जपिए हर बिंद कर हर कर्म सरवण हर कथा हर दरगे नानक उजल मथा बड़ बागी ते जन जग माए सदा हर के गुंगाए राम नाम जो करे विचार से तनवंत गनी संसार मंतन मुख बोले हर मुखी सासदा जानो ते सुखी एको एक एक विशाने हे दुद की ओ सोजी जाने नाम संग जिसका मन मानिया नानक तिने निरंजन जानिया गुरु प्रसाद आपना सुजे तिसकी जानो तिसना बुझे सासंग हर हर जिस कहत सर्व रोग ते हर जन रहत अंदन कीर्तन केवल बखियान ग्रस्त में सोई निर्वाण हे कुपर जे जन की आसा तिसकी कटिए जमकी फासा पार ब्रह्म की जिस मन भूख नानक तिसे न लागे दुख जिसको हर पर मन चितावे सो संसोला नहीं डलावे जिस प्रभ अपना कृपा करे सो सेवक को किसे डरे जैसा सात ऐसा दिष्टाया अपने कार्य में आप समाया सोध सोध सोध सीजिया गुर प्रसाद दस सब जय जब देखो तब सो किस मूर नान सो सुकम सोई असूर नह के जन्मे नह किस मरे आपन चलते आप ही करे आवन जावन दृष्टान दृष्ट आज्ञाकारी तारी सब सृष्टि आपे आप सकल में आप अनक जुगत रस्थापे थावे अवनासी नाई किश खंड तान तार्यो ब्रह्मंड लख भेव पुर प्रताप आप जपाए त नानक जाप जैन प्रभ जाता सो शोभावंत सर्व संसार उदरे तनमंद प्रभ के सेवक सगल उदाहरण प्रभ के सेवक धूप सारण आपे मेल लय कृपाल गुरु का सब जा पै निहाल उनकी सेवा सोई लागे जिसनो कृपा करे बड़पा गए नाम जब पावे विश्राम नान तिन पुर को उत्तम कर मान जो किस करे सो प्रभ के रंग सास दाब से हर संग सह सुभाए होवे सो होए करने हार पछाने सोए प्रभ का किया जन्म ठिलगाना जैसा साथ ऐसा दिष्टाना जिसते उपजे तिसमाए समाये सुख निधान उन्हों बनाए आप उसको आप दीनो मान नान प्रभ जन एको जान श्लोक सर्व कला भरपूर प्रभ बिरथा जान हार जाके सिमरन उदरिये नानक तिस बलिहार अष्टपदी टूटी गण हार गोपाल सर्व जिया आपे प्रतपाल सगल की चिंता जिस मन माए तिसते बिरथा कोई नाए रे मन मेरे सदार जाप अवनासी प्रभ आपे आप आपन की आकशु न होए जेसो प्राणी लुचे कोए तिसमें नाही तेरे किश काम गात नानक जापे एक हर नाम रूप बंत होए नाही मोहे प्रभु की जोत सिल कट सोए तिन बंता होए क्या को गर्भे जा सबके तिसका दिया दरबे
ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਮੈਂ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਣ ਜਿਉਂ ਪਾਖਾਣ ਨਾਵ ਚੜ੍ਹਤਰੇ ਪੁਰਾਣੇ ਗੁਰ ਚੜ੍ਹਨ ਲਗਤ ਨਿਸਤਰੇ ਜਿਉਂ ਅੰਧਕਾਰ ਦੀ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਬਰਡਾਵੇ ਤਿੰਨ ਸੰਤ ਦਿਨ ਕੀ ਬਾਦਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਏ ਬਿਨ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ।

ਨਾਨਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਚਾਖੇ ਓੜ ਗਏ ਸੰਤੈ ਨਰਾਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਨ ਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕੁਛ ਤਿਸਕਾ ਉਹ ਕਰਨੇ ਜੋ ਤਿਸਮੈਂ ਦੂਸਰੋ ਅਨ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀ ਤੇ ਜਨ ਆਵੇ ਹਰ ਪਲ ਚੀਤ ਭਗਤ ਭਗਤ ਸੁਣੇ ਤੇ ਉਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿ ਸੱਚ ਹਿਰਦੇ ਸਤਮੁਖ ਹੈ ਸਾਚੀ ਸਾਚਾ ਆਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਚਿੰਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਪਿੰਨ ਤਿਥੇ ਬਜਾਏ ਨਾਨਕਾ ਜੇ ਸੋਵੇ ਸੋ ਪ੍ਰਸੰਨ ਅਸ਼ਪਰੀ ਅਵਨਾਸੀ ਪ੍ਰਮਨ ਮੇ ਰਾਗ ਮਾਨ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੇ ਨਾ ਕਿਸ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਵਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹਿਬ ਤੇਰੇ ਕੀ ਚੜ੍ਹਨੀ ਪਾਓ ਨਾਨਕ ਕੈ ਮਨੇ ਅਰਨਾਓ ਮਨਸਾ ਪੂਨ ਸੜਨਾ ਜੋ ਜੋ ਕਰ ਪਾਇਆ ਸੋਈ ਹੋ ਹਰਨ ਪਣ ਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋ ਆਨੰਦ ਰੂਪ ਮੰਗਲ ਸਦ ਜਾ ਕੇ ਸਰਬ ਦੋਖ ਸੁਨੇਹਾ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮਿਹਨਤ ਬੀਸਰ ਕਿਸਮੈਂ ਭੋਗੀ ਤਿਆਏ ਤਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤਰ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰੇ ਆਵੇ ਜਾਏ ਉਚਨੀ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖਰੇ ਕਰੰਗ ਨਾਨਾ ਵਿਦਕੀ ਨੂੰ ਵਿਸਤਾਰ ਪ੍ਰਭ ਨਾਸੀ ਇਕ ਅੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੇ ਉਪੂਨ ਸਭ ਠਾਏ ਨਾਨਾ ਵਿਦਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲਾ ਘਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਿਜਾਏ ਤਿਸੇ ਸਭ ਭਲੀ ਸਤਨਾਮ ਪ੍ਰਭਕਾ ਸੁਖਦਾਏ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਸਤ ਵਚਨ ਸਾਧ ਉਪਦੇਸ਼ ਸਤੇ ਜਨ ਜਾ ਕੇ ਹਿਰਦੇ ਪੁਰਵੇ ਸਤ ਨਿਰਤ ਪੂਜੇ ਜ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਅਸਰ ਸਤ ਆਪੇ ਜਾਣੇ ਆਪਣੀ ਮਿਤ ਕਰ ਜਿਸ ਕੇ ਸਿਰ ਸੁਕਰਨੇ ਹਾਰ ਐਵਨ ਬੂਜ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤਿ ਭਾਵੇ ਸੋ ਵਰਤੀ ਆ ਵਿਸਮਨ ਵਿਸਮ ਭੈ ਵਿਸਮਾ ਜਿਨ ਬੂਜਿਆ ਤਿਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਉਹਦਾ ਤੇ ਦੁਖ ਘਟ ਨਾ ਜਾ ਕੇ ਸੰਗ ਤਰੇ ਸੰਸਾਰ ਚ ਜਨ ਕਾ ਸੇਵ ਸੋੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਮੈਂ ਸੱਚ ਨਾਨਕ ਹੋਸੀ ਪੈ ਸੱਚ ਅਸਪਰੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਧਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਾ ਸੁਨਤਾ ਬੂਜਨ ਹਾਰ ਕੋ ਸਤ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਿਆਇਆ ਤਤ ਗਿਆਨ ਤਿਸ ਮਨ ਪਲਟਾਇਆ ਭੈ ਦੇ ਨਿਰਭੋ ਹੋਏ ਵਸਾਨਾ ਜਿਸ ਦੇ ਉਪਜਾ ਤਿਸਮਾਏ ਸਮਾਨਾ ਬਸਤ ਮਾਏ ਲੇ ਬਸਤ ਕਢਾਏ ਤਾ ਕੋ ਭਿੰਨ ਨ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੀ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ

ਸੇਵਕ ਜਿਸਦਿਆ ਪ੍ਰਵਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਖਤਮਤ ਕੋਏ ਨਲਾ ਕਿਰਾ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਦ ਪਲਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਲ ਲਾਖੇ ਜਿਸ ਕਾ ਸਾਹਸ ਨਾ ਕਾਟਦਾ ਅਵਤਾ ਕੋ ਰੱਖ ਦੇ ਭਾਵ ਦਿਸਦੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਅਵਨ ਕੋਏ ਸਭ ਜੀਆ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਵਲ ਖੁਡਾਣੀ ਬਾਰ ਬਾਰ ਬਾਰ ਪਰ ਜਪੀਐ ਪੀਐਮ ਤੇ ਮੰਦਨ ਤਰਪੀਐ ਨਾਮ ਰਤਨ ਜਿਨ ਗੁਰੂ ਪਾਇਆ ਤਿਸਕੇ ਸ਼ਬ ਨਾਏ ਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਾ ਨਾਮ ਕਸੰਗ ਨਾਮ ਰਸ ਜਮ ਤਿਰਤਾਨੇ ਮੰਤਰ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨ ਜਨ ਕੇ ਸਦਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸੁਰ ਹੈ ਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਖਾਨੋ ਤਿਸਕਾ ਹੁਣ ਕਹਿ ਏਕ ਨ ਜਾਣੋ ਆੜ ਪੈਰ ਪ੍ਰਭ ਸੇ ਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮੰਤ ਨੇ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੁ ਛਾਤਾ ਸੋ ਜਨ ਸਰ ਧੋਕਾ ਦਾਤਾ ਤਿਸਕੀ ਸਰਨ ਸਰ ਸੁਖ ਪਾਵੇ ਤਿਸਕੇ ਦਸ ਪਾਪ ਮਿਟਾਵੇ ਅਵਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਤਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਵਿਰਪਾਲ ਸੇਵਕ ਹੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਵਚਨੀ ਹਰ ਨਾਮ ਉਜਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇ ਗੁਜਰੇ ਗੁਰ ਕੀ ਆਗਿਆ ਮਨ ਮੇ ਸਹਿ ਆਪਸ ਕੋ ਕਰ ਕਛ ਨਾਮ ਜਨਾਵੇ ਹਰ ਨਾਮ ਹਿਰਦੇ ਸਦਿਆਵੇ ਮਨ ਵੇਚੇ ਸਤਿਗੁਰ ਕੇ ਪਾਰ ਤੇ ਸੇਵਕ ਕੇ ਕਾਰਜ ਰਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਵੀ ਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜੀ ਹਿਰਦੇ ਹਰ ਨਾਓ ਅਨਗਵਾਰ ਗੁਰ ਕੋ ਬਲ ਜਾਓ ਸਰਬਨਦਾਨ ਜੀ ਕਾ ਦਾਤਾ ਆੜ ਪੈਰ ਪਾਰ ਰੰਗ ਰਾਤਾ ਬ੍ਰਹਮ ਹੈ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਿਛ ਪਰਮ ਸਹਿ ਸਿਆਣ ਬਲੈ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਬਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਮਮਕੀ ਦਰਗਹਿ ਗਵੇ ਸੁਣ ਕਰ ਵਚਨ ਕਰਨ ਨਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਕੇ ਉਹ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲਏ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਆਹੂ ਬੋਲ ਨਾ ਪਹੁੰਚਤ ਪ੍ਰਾਣੀ ਕੰਮ ਗੋਚਰ ਪਰ ਨਿਰਵਾਨੀ ਨਿਰਾਹਰ ਨਿਰਵੈਰ ਸੁਦਾਏ ਤਾਂ ਕਿ ਕੀਮਤ ਕਿਨਣ ਪਾਈ ਅਨਕ ਭਗਤ ਬੰਧਨ ਨਿਤ ਕਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰ ਆਪਣੇ ਨਾਨ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਵਾਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋਏ ਉਸ ਪੁਰਖਾ ਨਾਹੀ ਕਦੇ ਵਿਨਾਸ ਜਾ ਕੇ ਮਨ ਪਰਟੇ ਗੁਣਤਾ ਸਾੜ ਪੈਰ ਹਰਕਾ ਨਾਮ ਲਏ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰਾਖੇ ਆਰਾਰੇ ਕੰਧਕਾਰ ਦੀਪਰ

ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ। ਬੰਧਨ ਕਾਟ ਮੁਖ ਜਨ ਭਇਆ ਜਨ ਮਨ ਦੂ ਪਰਮ ਗਿਆ ਇਸ਼ਪੁਨੀ ਸਬਦਾ ਸਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਥਨ ਲਿਆ ਮਿਲਾਏ ਨਾਨਕ ਭਗਤੀ ਨਾਲ ਸਮਾਏ। ਸੋ ਕਿਉਂ ਮਿਸਰੇ ਜੇ ਘਾਲ ਨਾ ਪਾਨੇ ਸੋ ਕਿਉਂ ਮਿਸਰੇ ਜੇ ਕੀਆ ਜਾਣੇ ਸੋ ਕਿਉਂ ਮਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਮਿਸਰੇ ਜੇ ਜੀਵਨ ਜੀਆ ਸੋ ਕਿਉਂ ਮਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਮਿਸਰੇ ਜੇ ਬਿਕਤੇ ਕਾਂਡੇ ਜਨਮ ਜਨਮ ਕਾ ਟੁੱਟਾ ਗਾਂਢੇ। ਗੁਰਪੁਰੇ ਤਦੇ ਵਜਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਧ ਸੰਤ ਕਰੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਧਨ ਉਸੀ ਸਾਰ ਸਰਵ ਕਲਿਆਣ ਸੁਖ ਨਿੰਦ ਨਾਮ ਬੁੱਢ ਜਾਤ ਪਾਏ ਵਿਸਰਾਮ। ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੰਤਾ ਸੁਭ ਜੀ ਪ੍ਰੀਤ ਪ੍ਰੇਮ ਰਚਾਓ ਮੰਤਨ ਅੰਤਰੇ ਸੁਆਓ ਨੇਤਰੋ ਭੇਖ ਦਰਸਕੋ ਏ ਮਨ ਮਿਕਸੇ ਸਾਧ ਚੰਤ ਹੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਕਹੋ ਪਾਵੇ ਸੰਗ ਏਕ ਬਸ ਦੀਜਾ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰ ਸਮਾਏ ਪ੍ਰਭ ਬਖਸ਼ਾਨ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਕੋ ਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਿਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ ਤਮ ਨਿਰਗੁਣਿਆ ਨੀਚ ਜਾਣ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੰਗਾਏ ਅਨਕਰਾਜ ਭੋਗ ਵੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰਾ ਨੀਤ ਭਲੀ ਸੁਕਰਣੀ ਸੋਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਰਬ ਸੂਖ ਨਾਨ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਪ੍ਰਜਾ ਪਸ਼ਪਤੀ ਜਬ ਅਕਾਰ ਕਿਸ਼ਨ ਦਿਸ਼ਟੇ ਤਾ ਪਾਪੁਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਵੈਰ ਵਿਰੋਧ ਕਿ ਸੰਕਮਾਤ ਜਬ ਸਕਾ ਵਰਨ ਚੇਨ ਨਾ ਜਾਪਤ ਤਬ ਹਰ ਸੋ ਖੋਖ ਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਦ ਭਰਮ ਆਪਨ ਖੇਲ ਆਵਰਤੀਜਾ ਨਾਨਕ ਕਰਨੇ ਹਰਨ ਦੂਜਾ ਜਬ ਹੋਵਦ ਪਰ ਕੇਵਲ ਧਨੀ ਤਬ ਬੰਦ ਕੋਖ ਸਕੋਗਨੀ ਜਬ ਏਕੇ ਹਰ ਗਮ ਭਾਰ ਤਬ ਨਰ ਸੁਰ ਕੋ ਕੌਨ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸਵਾਏ ਤਬ ਸੇ ਸਖਤ ਕਹੋ ਕਿ ਜਬ ਆਪ ਹੈ ਆਪ ਆਪਣੀ ਜੋਤ ਨਿਰਾਰ ਕਉਨ ਕਦਰ ਰਹੇ ਆਪ ਨੇ ਚਲਤ ਆਪ ਕਰਨੇ ਹਾਰ ਨਾਨਕ ਠਾਕਰ ਕੰਮ ਭਾਰ ਅਵਨਾਸੀ ਸੁਖਿਆ ਆਪਣੇ ਆਸਨ ਤੈ ਜਨ ਮਨ ਕਹੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕੋ ਕਿ ਸੋਏ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਸ ਨਿਰੰਜਨ ਗੋਚਰ ਕਰਦੇ ਤਬ ਕੌਣ ਸੁਟੇ ਕੌਣ ਬੰਧਨ ਵਾਧੇ ਆਪਣਾ ਆਪ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਪ੍ਰਜਾ ਜੈ ਨਿਰਮਲ ਪੁਰਖ ਪੁਰਖ ਪਥ ਹੋਤਾ ਤਹਿ ਬਿਨ ਮਹਿਲ ਕੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੁਮਾਨ ਕੌਣ ਅਭਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਨ ਲਗਤ ਕੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਆਰ ਨਾਨਕ ਕਰਤੇ ਕਾ ਨਾ ਸਮਾਜ ਆਪਣੀ ਸੋਭਾ ਆਪਣੇ ਸੰਗ ਮਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਦ ਭਾਏ ਜੈ ਸਰਵ ਕਲਾ ਆਪੇ ਪ੍ਰਵੀਨ ਤੈ ਵੇਦ ਕਦੇਵ ਕਹਾ ਕਉ ਚੀਨ ਜਬ ਆਪਣੇ ਆਪ ਆਵਰਦਾਰੇ ਤੋ ਸਗਨ ਸਗਨ ਕਾ ਵਿਚਾਰੇ ਜੈ ਆਪ ਨੂੰ ਉੱਚ ਆਪਣਾ ਆਪ ਨੇਰਾ ਤੈ ਕੌਣ ਟਾਗਰ ਕੌਣ ਕਹੀਏ ਚੇਰਾ ਵਿਸਮਨ ਵਿਸਮਰੇ ਵਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਅਦੇ ਤੈ ਗੁਣ ਕਾ ਨਾ ਹੀ ਪ੍ਰਵੇ ਜੈ ਕਹਿ ਏਕ ਏਕ ਭਵੰਤਾ ਤੈ ਕੌਣ ਚਿੰਤ ਕਿਸ ਲਾਗੇ ਚਿੰਤਾ ਜੈ ਆਪਣੇ ਆਪ ਆਪ ਪਤੀਆਰਾ ਤੈ ਕੌਣ ਕਦੇ ਗੁਣ ਸੁਣੇ ਹਾਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚੇ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਤਾਰ ਪਾਪੁਨ ਤੈ ਭਈ ਕਾਵਤ ਕਉ ਨਰ ਕੋ ਸੁਰਪੰਚਾਵ ਦਾਲ ਜਾਲ ਮਾਇਆ ਜੰਜਾਲ ਹੁਮੇ ਮੋਹ ਪਨ ਪੈ ਪਾਰ ਦੁਖ ਸੁਖ ਮਾਨ ਮਾਨ ਪ੍ਰਕਾਰ ਕੀ ਵਿਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੇ ਜੈ ਅਵਗਤ ਭਗਤ ਆਪ ਜੈ ਬਸਰੇ ਵਿਸਾਰ ਸੰਤ ਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੋਭਾ ਉਹਨੂੰ ਬਣੀ ਆਪੇ ਕੌਤਕ ਕਰੇ ਨੰਚੋ ਆਪੇ ਰਸਭੋਗ ਨਿਰਜੋ ਜਿਸ ਭਾਵੇ ਤਿਸ ਆਪਨ ਨਾ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸਮਾਰ ਦਾ ਗੰਦ ਤੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਨਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾ ਰਸ਼ਪਤੀ ਆਪ ਕਤੇ ਆਪ ਸੁਣੇ ਹਾਰ ਆਪੇ ਏਕ ਆਪ ਵਿਸਤਾਰ ਜਦ ਭਾਵੇ ਤਨ ਸਿਸ਼ਟ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭੈਣ

ਨਿਕ ਛੁਆਏ, ਆਪਨ ਸੂਤ ਸਭ ਜਗ ਪਰੋਏ, ਜਾਕੋ ਪ੍ਰਭਜੀ ਆਪ ਜਾਏ, ਸਤਨਾਮ ਸੋਈ ਜਨ ਪਾਏ। ਸੋ ਸੁੰਦਰ ਸੀ ਤਤਕਾਵੇ ਤਾ ਨਾਨਕ ਸਰਲ ਸ੍ਰਿਸ਼ਟਕਾ ਦਿੱਤਾ ਜੀ, ਯੰਤਰ ਸਭ ਤਾ ਕੇ ਹਾ ਦੀਨ ਦਿਆਲ, ਅਨਾਥ ਗੁਨਾਥ ਜਿਸਰਾ ਕੇ ਤਿਸ ਕੋਏ ਨ ਮਾਰੇ, ਸੋ ਮੂਹਾ ਜਿਸ ਮਨੋ ਸਾਰੇ, ਤਿਸਦਾ ਜਬਰ ਕਾਕੋ ਜਾਏ, ਸਭ ਸਿਰੇ ਇੱਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੇ ਸਭਾ ਤੰਤਰ ਬਾਰ ਜਨੋ ਸਾਥ, ਗੁਣ ਨਿਧਾਨ ਬਿਅੰਤ ਪਾਰ, ਨਾਨਕ ਦਾ ਸਦਾ ਬਲਿਹਾਰ, ਪੂਰਨ ਪੂਰ ਹੈ ਦਿਆਲ, ਸਭ ਉੱਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜੰਮੀ ਰਿਹਾ ਵਿਆਹ, ਪ੍ਰਿਤ ਪਾਲੇ ਜੀਵਨ ਵਭਾਤ, ਜੋ ਜੋ ਰਚਿਓ ਸੋ ਤਿਸ ਇਤਿਹਾਸ, ਜਿਸ ਭਾਵੇ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਉਂਗਾਏ, ਮਨ ਅੰਦਰ ਵਿਸ਼ਵਾਸ ਕਰ ਮਾਨਿਆ, ਕਰਨਾ ਨਾਨਕ ਇੱਕ ਜਾਨਾ ਜਲ ਲਾਗਾ, ਹਰੇ ਕਹਿ ਨਾ ਏ, ਤਿਸਕੀ ਆਸ ਨ ਮ੍ਰਿਤੀ ਜਾਏ, ਸੇਵਕ ਉਹ ਸੇਵਾ ਬਣਿਆਏ, ਹੁਕਮ ਬੂਝ ਪਰਮ ਪਦ ਪਾਏ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਅਹੰਕਾਰ, ਬੰਧਨ ਤੋਰ ਪੈ ਨਿਰਵੈਰ, ਅੰਦਰ ਪੂਜੈ ਗੁਰ ਕੇ ਪੈਰ, ਹੇ ਲੋਕ ਸੁਖੇ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣਗਾਵੋ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ, ਅੰਮ੍ਰਿਤ ਵਚਨ ਹਰ ਕੇ ਗੁੰਗਾਓ, ਪ੍ਰਾਣ ਤਰਨ ਕਾਏ ਸੁਹਾਓ, ਆੜ ਪੈਰ ਪਰ ਪੇਖੋ ਨੇਰਾ, ਮਿਟੇ ਗਿਆਨ ਮਿਟੇ ਅੰਧੇਰਾ, ਸੁਣੋ ਉਪਦੇਸ਼ ਸਿਰ ਦੇਵ ਸਾਵੋ, ਮਨ ਸ਼ੇ ਨਾਨਕ ਫਲ ਪਾਵੋ, ਹਲਤ ਪਲਤ ਦੋਏ ਲਿਓ ਸੁਆ, ਰਾਮ ਨਾਮ ਅੰਤਰ ਉਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੇ ਤੇ ਸਾਜ ਪ੍ਰੀਖਿਆ, ਮੰਤਨ ਨਾਮ ਚ ਬੋਲ ਬੁਲਾਏ, ਦੂਖ ਦਰਦ ਮਨ ਤੇ ਪੋ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਵੇ ਖੇਪਤ ਮਾਰੀਏ, ਘਾਟੇ ਕਿਰਖੋ ਮਨਮਾਏ, ਨਾਨਕ ਬੋੜ ਨਾ ਆਵੇ ਜਾਏ, ਤਿਸਤੇ ਦੂਰ ਕਹਾਂ ਕੋ ਜਾਏ, ਉਭਰੇ ਰਾਖਣ ਹਾਰ ਧਿਆਏ, ਨਿਰਭਉ ਜਪੇ ਸਗਲ ਭਉ, ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ, ਜਿਸ ਪ੍ਰਭ ਰਾਖੇ ਤਿਸ ਨਾਈ, ਦੂਖ ਨਾਮ ਜਪਤ ਮਨੋ ਵਸੂਖ, ਚਿੰਤਾ ਜਾਏ ਮਿਟੇ ਅੰਕਾਰ, ਤੇ ਜਨ ਕੋ ਕੋਇਨ ਪਹੁੰਚਣ ਹਾਰ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਦਾਗੇ ਕਾਰਜ ਪੂਰਾ, ਮਤ ਪੂਰੀ ਅਮਲ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖ ਦੂ ਦ੍ਰਿਸ਼, ਚਰਨ ਕਮਲ ਜਾ ਕੇ ਅਨੂਪ, ਸਬਲ ਦਰਸ਼ਨ ਸੁੰਦਰ ਰੂਪ, ਧਨ ਸੇਵਾ ਸੇਵ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੇ ਸੋਤ ਨਿਹਾਲ, ਤਾਕੈ ਨਿਕਟਨਾ ਆਪ ਦਿਕਾਲ, ਅਮਰ ਭੈ ਅਮਰਾਪਤ ਪਾਇਆ, ਸਾਹ ਸੰਗ ਨਾਨਕ ਹਰ ਧਿਆਇਆ, ਸ਼ਲੋਕ ਗਿਆਨ ਅੰਜਨ ਗੁਰ ਦੀ ਆ, ਗਿਆਨ ਦੇਰ ਵਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਕਾਸ਼ ਅਸ਼ਟਪਦੀ, ਸੰਤ ਸੰਗ ਅੰਦਰ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਸਰਬ ਸਮਿਗਰੀ ਏਕ ਸਕਟ ਮਾਏ, ਅਨਕ ਰੰਗ ਨਾਨਾ ਦਿਸ਼ਟਾਏ, ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਨ, ਸੁਣ ਸਮਾਧ ਅਨੰਤ ਨਾਦ, ਕਹਿਣ ਨਾ ਜਾਏ, ਚਰਜ ਸਮਾਧ ਤਿੰਨ ਦੇਖਿਆ, ਜੇ ਆਪ ਦਿਖਾਏ, ਨਾਨਕ ਤੇ ਜਨ ਸੋਝੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਕਟਕਟ ਵਿਆਪ ਰਿਹਾ ਭਗਵੰਤ, ਧਰਨ ਮਾਇਆ ਆਕਾਸ਼ ਪਿਆਲ, ਸਰਵ ਲੋਕ ਪੂਰਨ ਬਿਰਦਪਾਲ, ਬਨ ਤਿੰਨ ਪਰਬਤ ਹੈ ਪਾਰ, ਬਨ ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੇਸੰਤਰ ਮਾਏ, ਚਾਰ ਕੁੰਡ ਹੈ ਤਿਸ ਸਮਾਏ, ਤਿਸ ਤੇ ਪਹਿਨੇ ਕੋਠਾਓ, ਗੁਰਪ੍ਰਸਾਦ ਨਾਨ ਸੁਖ ਪਾਓ, ਵੇਦ ਪ੍ਰਾਣ ਸਿਮਰਤ ਮੇ ਦੇਖ ਸਸੇ ਸੂਰ ਨਖੱਤਰ ਮੇ, ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਵ ਡੋਲ ਨ ਕਬੂਨ ਡੋਲੇ, ਸਰਵ ਕਲਾ ਕਰ ਖੇਲੇ ਖੇਲ, ਮੋਲ ਨ ਪਾਈਐ ਗੁਣੇ ਮੋਲ, ਸਰਵ ਜੋਤ ਮੈਂ ਜਗ ਜੋਤ, ਧਾਰਿਓ ਸਵਾਮੀ ਓਤ ਪੋਧ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੇ ਹਿਰਦੇ ਸਭ ਧਰਮ, ਸੰਤ ਜਨਾ ਸੁਣੇ ਸ਼ੁਭ ਬਚਨ, ਸਰਵ ਵਿਆਪੀ ਰਾਮ ਸੰਗ ਰਚਨ, ਜਨ ਜਾਤਾ ਤਿਸਕੀ ਰਹਿਤ, ਸਤ ਬਚਨ ਸਾਧੂ ਸਭ ਕਹਿ, ਜੋ ਜੋ ਹੋਏ ਸੋ ਇਸ ਕਮਾਨੇ, ਕਰਨ ਕਰਾਵਣ ਹਰ ਪ੍ਰਜਾਨੇ, ਅੰਤਰ ਵਸੇ ਬਾਰ ਵੀ ਹੋਈ, ਨਾਨ ਦਰਸ਼ਨ ਦੇਖ ਸਭ ਹੋਈ, ਆਪ ਸਤਕੀ ਸਭ ਸਤ ਦਿਸ ਪਰ ਤੇ ਸਗਲੀ ਉਤਪਾਦ, ਦਿਸ ਭਾਵੇ ਤਾਂ ਕਰੇ ਵਿਸਥਾਰ, ਦਿਸ ਭਾਵੇ ਤਾਂ ਏਕ ਅੰਕਾਰ, ਅਨਕ ਕਲਾ ਲਿਖੀ ਨਾ ਜਾਏ, ਜਿਸ ਭਾਵੇ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਏ, ਦੂਰ ਆਪੇ ਆਪ ਆਪ ਭਰਪੂਰ, ਅੰਤਰ ਗਾਜੇ ਸੇ ਆਪ ਜਨਾਏ, ਨਾਨ ਤਿਜਨ ਆਪ ਜਾਏ, ਸਰ ਭੂਤ ਆਪ ਵਰਤਾਰਾ, ਸਰਵ ਨੈਣ ਆਪ ਪੇਖਣ ਹਾਰਾ, ਸਗਲ ਸਮੱਗਰੀ ਜਾਤਾ ਜਾਕਾ ਤਨਾ, ਆਪਨ ਜੈਸਾ ਵੀ ਸੁਣਾ, ਆਪਨ ਜਾਣੇ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਸਭ ਕੇ ਮਾਧ ਲਿਪਤ ਹੋ ਰਹੇ, ਜੋ ਕਿਛ ਕਹਿਣਾ ਸੋ ਆਪੇ ਗਏ, ਆਗਿਆ ਹਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲੈ ਸਮਾਏ, ਇਸ ਤੇ ਹੋਏ ਸੁਣਾਈ ਬੁਰਾ ਉਰੇ ਕਹੋ, ਕਿਨੇ ਕਿਛ ਕਰਾ, ਆਪ ਲਾਗਰ ਤੂੰ ਧਾਰਨੀ ਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ, ਜੋਤ ਬੋਧ ਆਪ ਸੰਗਰਾਜ, ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤੇ ਸੋ ਜੀ ਪਾਏ, ਜਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕੇ ਜਾਣ, ਜੋ ਜਾਣੇ ਤੇ ਸਦਾ ਸੁਖ ਹੋਇਆ, ਮਿਲਾ ਲੈ ਪ੍ਰਸੋਏ, ਹੋ ਧਨਵੰਤ ਕੁਲਵੰਤ ਪਦਵੰਤ, ਜੀਵਨ ਮੁਕਤ ਜਿਸ ਦੇ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕਾ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਸ਼ਲੋਕ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਟਪਦੀ,
ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਧ ਸਾਧ ਸਿਮਰੋ ਕੋ ਬਿੰਦ ਮਨ ਅੰਤਰ ਕੀ ਉਤਰੇ ਚਿੰਨ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰਤਨ ਕੇ ਪਰ ਲਿਓ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਰਸ ਪੀਓ ਚਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਬਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀ ਲਾਲ ਏ ਰਤਨ ਸੁੰਤ ਕਮਾਵਤ ਹੋਤ ਉਧਾਰ ਆਪ ਤੇਰੇ ਲੋਕਾਂ ਨਿਸਤਾਰ ਸਫਲ ਜੀਵਨ ਸਫਲ ਦਾਕਾ ਸੰਗ ਜਾ ਕੇ ਮਨ ਲਗਾ ਰੰਗ ਜੈ ਜੈ ਸ਼ਬਦ ਨਾਦ ਵਾਜੇ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੇ ਪ੍ਰਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨਕੇ ਸਾਥੇ ਸਨ ਜੋ ਸੁਨ ਸੁਣੀ ਆਏ ਕਾ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਪੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪੈ ਗੁਰਦੇ ਪੂਰਨ ਹੋਏ ਸੇਵਕ ਕੀ ਸੇਵ ਆਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਧਾਰੀ ਨਾਨਕ ਨਿਵੀ ਖੇਪ ਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਹਿਬ ਤਾਂ ਨਿਕਾ ਗਰਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਭ ਨਿਸ਼ਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬਹੁ ਨ ਹੋਵੇ ਆਵਨ ਜਾਨ ਹਰਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਹਿ ਮਤ ਸਗਲ ਦੇਵਦਾਸ ਸੁੰਦਰ ਚਤੁਰ ਤਤਕਾ ਵੇਤਾ ਸੰਦਾ ਸੀ ਏਕ ਦਿਸ਼ਟੇਤਾ ਹੇ ਫਲ ਦਿਸ਼ਨ ਕੇ ਮੁਖ ਭਾਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਨਿਧਾਨ ਜਪੇ ਮਨ ਕੋਏ ਸਭ ਜੁਗਮੇ ਤਾਕੀ ਕਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਅਰਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੈ ਸੁਣੇ ਲਾਏ ਪ੍ਰੀਤ ਤੇ ਜਨ ਆਵੇ ਅਰਪਵ ਚੀਤ ਜਨਮ ਮਰਨ ਤਾ ਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨਮਾਇ ਸਮਾਣੀ ਦੁਖਰੋ ਬਿਨਸੈ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਨੀ ਦੁਖ ਰੋਗ ਬਿਨਸੈ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਭਰੀਐ ਹੱਥ ਪੈਰ ਧਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ। ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੇ ਮਾਹੋ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਪਾਲ ਥੱਕੇ, ਵੇਦ ਕਹਿਣ ਇੱਕ ਵਾਤ। ਸਹਿਸ ਅਠਾਰਹ ਕਹਿਣ ਕਤੇਬਾ, ਅਸਲੋ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹੀ ਸਾਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ, ਗ੍ਰਹਾ ਸੇਤੀ ਮਾਲ ਧਨ, ਕੀੜੇ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰਹਿ। ਅੰਤ ਨਾ ਸਿਫਤੇ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ।

ਕੇਈ ਕੇ ਜਿਸਨੋ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਅੱਖ ਹੈ ਵੇਦ ਪਾਠ ਪੁਰਾਣ ਅੱਖ ਹੈ ਪੜੇ ਕਰਹਿ ਵਖਿਆਣ ਅੱਖ ਹੈ ਬਰਮੇ ਅੱਖ ਹੈ ਇੰਦ ਅੱਖ ਹੈ ਗੋਪੀ ਤੈ ਗੋਵਿੰਦ ਅੱਖ ਹੈ ਈਸਰ ਅੱਖ ਹੈ ਸਿੱਧ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਾਨਵ ਅੱਖ ਹੈ ਦੇਵ ਅੱਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਅੱਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ

ਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜਤ ਘੜੀ ਹੈ

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ। ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ। ਨਾ ਉਹੇ ਮਰਹੇ ਨਾ ਠਾਗੇ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸਹਿ ਕੈ ਲੋ ਕਰਹਿ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ। ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਪਾਉ ਖੱਲਾ ਅਗਨ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ। ਨਾਨਕ

ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮੋ ਸਰਵਗੌਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੋਖੰ ਨਮੋ

ਆਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਣੇ ਚੱਤਰ ਚੱਕਰ ਵਰਤੇ ਚੱਤਰ ਚੱਕਰ ਭਰਤੇ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੋ ਪ੍ਰਸਾਦ ਕਥ ਤੇ ਕੇ ਆ ਛਿਜ ਦੇਸੈ ਕੇ ਆ ਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੈ ਕੇ ਆ ਦਿੱਤ ਸੋਕੈ ਕੇ ਅਵਧੂਤ ਬਰਨੈ ਕੇ ਵਿਭੂਤ ਕਰਨੈ ਕੇ ਰਾਜੰਗ ਪ੍ਰਭਾਹ ਹੈ ਕੇ ਧਰਮੰਗ ਤੁਜਾ ਹੈ ਕੇ ਆਸੋਕ ਬਰਨੈ ਕੇ ਸਰਬਾ ਅਪਰਨੈ ਕੇ ਜਗਤੰਗ ਕ੍ਰਿਤੀ ਹੈ ਕੇ ਛਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੈ ਕੇ ਅਨੁਭਵ ਅਨੁਪੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰਗ ਬਿਹੀਨੈ ਕੇ ਏਕੈ ਅਧੀਨੈ ਕੇ ਰੋਜੀ ਰਜਾ ਕੈ ਰਹੀ ਮੈਂ ਰਿਹਾ ਕੈ ਕੇ ਪਾਕ ਬਿਆਬ ਹੈ ਕੇ ਗੈਬੁਲ ਗੈਬ ਹੈ ਕੇ ਅਫਵਲ ਗੁਨਾਹ ਹੈ ਕੇ ਸਾਹਨ ਸਾਹ ਹੈ ਕੇ ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜਕ ਰਹੀਮ ਹੈ ਕੇ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਦਾਨੈ ਕਿ ਸਰਬੱਤਰ ਗਾਉਣੈ ਕਿ ਸਰਬੱਤਰ ਭਾਉਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜੈ ਕੇ ਸਰਬੱਤਰ ਰਾਜੈ ਕੇ ਸਰਬੱਤਰ ਸੋਖੈ ਕੇ ਸਰਬੱਤਰ ਪੋਖੈ ਕੇ ਸਰਬੱਤਰ ਤ੍ਰਾਣੈ ਕੇ ਸਰਬੱਤਰ ਪ੍ਰਾਣੈ ਕੇ ਸਰਬੱਤਰ ਦੇਸੈ ਕੇ ਸਰਬੱਤਰ ਭੇਸੈ ਕੇ ਸਰਬੱਤਰ ਮਾਨਿਆ ਸਦੈਵੰਗ ਪ੍ਰਧਾਨਿਆ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨੈ ਕੇ ਸਰਬੱਤਰ ਮਾਨੈ ਕੇ ਸਰਬੱਤਰ ਇੰਦ੍ਰੈ ਕੇ ਸਰਬੱਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਉਲ ਵਜੂ ਹੈ ਤਮਾਮ ਉਲ ਰਜੂ ਹੈ ਹਮੇਸਲ ਸਲਾਮੈ ਸਲਿਖਤ ਮਦਾਮੈ ਗਨੀਮਲ ਸਿਕਸਤੈ ਗਰੇਬਲ ਪਰਸਤੈ ਬਿਲੰਦਲ ਮਕਾਨੈ ਜਮੀਨ ਉਲ ਜਮਾਨੈ ਤਮੀਜ ਉਲ ਤਮਾਮੈ ਰਜੂ ਅਲ ਨਿਧਾਨੈ ਹਰੀਫਲ ਅਜੀਮੈ ਰਜਾਇਕ ਯਕੀਨੈ ਅਨੇਕਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨਿਮਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋਪਰਾਜ ਹੈ ਸਦਾ ਸਰਬਸਾਜ ਹੈ ਸਮਸਤਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ।

ਨੇ। ਨਮੋ ਕਲਹਿਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਪੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੇ ਸੁਧਰਮੰ ਵਿਭੂਤੇ ਸਦਾ ਸੱਚਦਾਨੰਦ ਸਤਰੰਗ ਪ੍ਰਣਾਸੀ ਕਰਿਮਲ ਕੁਨਿੰਦਾ ਸਮਸਤੁਲ ਨਿਵਾਸੇ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰਿਮਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵਯਂ ਪ੍ਰਭੁ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ, ਸਵਈਏ ਸਰਾਵਗ ਸੁੱਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁੱਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ, ਤੇ ਏਕ ਰਤੀ ਬਿਨ ਏਕ ਰਤੀ ਕੇ, ਮਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕੋ ਜਾਤ ਨਿਵਾਰੇ।

ਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ।

ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕੋ ਬੁੱਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਤਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੇ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੇ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰ

ਧਾਰਨਾ ਸਭ ਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਧੁੱਧ ਵਸ ਕੀਤੇ ਕਾਲ ਕੰਟਕ ਮਾਰਿਆ

ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਜ ਹੋ ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਏਸ ਨਾਉ ਹੋਰ ਥਾਉ ਨਾਹੀ, ਸਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬੱਜ ਹੋ ਕਿਆ ਕਰੇ ਵੇਚਾਰੀਆ।

ਸਾਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੋ ਸੰਤ ਪਿਆਰੇ ਓਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵਹੋ ਸੱਚੀ ਬਾਣੀ ਕਹਿ ਨਾਨਕ ਸੁਣਹੋ ਸੰਤ ਹੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿੱਟ ਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਅੱਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀਂ ਬੋਲਣਾ ਖੰਨੇ ਹੋ ਤਿੱਖੇ ਵਾਲ ਹੋ ਨਿੱਕੇ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੈ ਤੇ ਵਿਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਖ ਹੋ ਟਲ ਗੁਰ ਸੇਵੀਐ, ਅਹਿੰਸ ਸਹਿਜ ਸੁਪਾਏ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਗੁਰ

ਜੇ ਸੁਖ ਦੇਹੇ ਤਾਂ ਤੁਝੈ ਅਰਾਧੇ, ਦੁੱਖ ਭੀ ਤੁਝੈ ਧਿਆਏ। ਜੇ ਭੁੱਖ ਦੇਹੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਏ। ਤਨ ਮਨ ਕਾਟ ਕਾਟ ਸਭ ਅਰਪੇ, ਵਿੱਚ ਅਗਨੀ ਆਪ ਜਲਾਏ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਵ ਹੈ ਸੋ ਖਾਏ। ਨਾਨਕ

ਆਪੇ ਗੁਰ ਵਿੱਚ ਦੇ ਤੁਝੈ ਧਿਆਏ। ਜੋ ਤੁਧ ਸੇਵਹਿ ਸੋ ਤੂੰ ਹੈ ਹੋਵਹਿ, ਤੁਧ ਸੇਵਕ ਪੈਜ ਰਖਾਏ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਏ। ਜਿਸ ਤੂੰ ਦੇਹੇ ਸੋਈ ਜਨ ਪਾਏ, ਹੋਰ ਨਿਹਫਲ ਸਭ ਚਤੁਰਾ।

ਗੁਰ ਮਿਲ ਤ੍ਰਿਪਤ ਅਗਾਈ, ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ, ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਭਉ ਸੁਖਸਾਰ ਕੁਦਰਤ ਪਾਤਾ ਨਹੀਂ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਪੀਆਂ ਕੁਦਰਤ ਵਧੀਆਂ ਕੁਦਰਤ ਮਾਣ ਮਹਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ।

ਬਾਬਾ ਝਾਟੇ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਰਨ ਪੂਰੇ ਤਾਲਾ ਪਛਾਣੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਣ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਿਨਾਮ ਜਾ ਕਰ ਗਿਆ ਸਗਲ ਜਹਾਨ ਸੇਵਕ ਸੇਵ

ਕੀ ਭਾਉਂਦੇ ਆ ਲੈ ਨਸਾ ਸੋਏ ਚੜ ਭਵਾਈਏ ਜੰਤ ਨਾਨਕ ਭਾਉਂਦੇ ਆ ਗੰਤਰੰਤ ਬੰਧਨ ਬੰਧ ਭਵਾਏ ਸੋਏ ਪਏ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸੈ ਚੱਲੇ ਸਿਰ ਹੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ

0: ਨਾਨਕ ਜਿੰਦੂ ਪਾਏ ਗਏ ਸੰਭਾਲੇ ਸਭਨਾ ਜਿਨ ਕਰਦੇ ਕਰਨਾ ਕੀ ਚਿੰਤਾ ਬਿਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗਤ ਜੋ ਹਰੀ ਸਵਸਤਿਸ ਤੇਜ਼ੇਵਾਨ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਕ ਮਹਲਾ ਪਹਿਲਾ
1: ਲਖ ਨਿੱਕੀਆਂ ਚੰਗੀਆਂ ਲਖ ਨਾ ਪ੍ਰਵਾਨ ਲਖ ਤਪ ਪ੍ਰਤੀਤਾਂ ਸਹਿਜੋ ਵਿਵਾਨ ਲਖ ਸੂਰਤ ਸੰਗਰਾਮ ਰਣ ਮਿਸ਼ਨ।

ਪੰਡਿਤ ਹਿਕਮਤ ਮੂਰਖ ਪੰਡਿਤ ਹਿਕਮਤ ਉੱਜੇ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾ ਵਾਵੈ ਮੰਗੈ ਮੁਖ ਦੁਆਰ ਜਤੀ ਸਦਾਵੈ ਜੋਤਨਾ ਜਾਣੈ ਛੱਡ ਬਹਿ ਘਰ ਬਾਰ ਸਭ ਕਪੂਰਾ ਪੇ ਹੋਵੇ ਘਟਨਾ ਕੋਈ ਆਖੇ ਪਤ ਪ੍ਰਵਾਣਾ ਪਿਛੇ ਪਾਈਏ।

ਮੱਥਾ ਟੇਕਾ ਤੇੜ ਧੋਤੀ ਖਾਈ ਹੱਥ ਸ੍ਰੀ ਜਪਕਾ ਸਾਈ ਨੀਲ ਬਹਿਤਰ ਪੈਰ ਹੋਏ ਪ੍ਰਵਾਨ ਮਿਲੇ ਧਾਨ ਲੈ ਪੂਜਿਆ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕਿਓ ਪਿਕਸਰਾਂ ਜਾਣਾ ਦੇ ਕੇ ਚੌਂਕਾ ਕੱਢੀ ਕਾਰ ਉਪਰਾ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ।

0: ਬਾਜਨ ਕੋਏ ਪਹਿਲਾਂ ਪਾਣੀ ਜੀਉ ਹੈ ਜਿਦਾ ਹਰਿਆ ਸਭ ਕੋਏ ਸੁਤ ਕਿਉਂ ਕਰ ਰੱਖੇ ਸੁਤ ਪਵੇ ਰਸੋਏ ਨਾਨਕ ਸੁਤ ਗੇ ਨਾ ਉਤਰੈ ਗਿਆਨ ਉਤਾਰੇ ਤੋਏ ਮਹਲਾ ਪਹਿਲਾ
1: ਮਨ ਕਾ ਸੁਤ ਲੋਭ ਹੈ ਜਿਹਾ ਸੁਤ ਪੂਰਕ

0: ਕਾ ਮੁਰਗੇ ਆਖੀਏ ਪਾਣਾ ਲਈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਆ ਸੜਕੀ ਸਜੇ ਨਾ ਮੈਂ ਉਤਰਿਆ ਨਾ ਹੀ ਮੈਲ ਜਿਨ ਪਟਨ ਬਾਹਰ ਗੁਜ਼ਰਦੇ ਭਲੇ ਸੰਸਾਰ ਦਿਨ ਲੰਗਾ ਰੱਬ ਸਿੱਧੀ ਦੇਖਣੀ ਵਿਚਾਰ ਰੰਗ ਹੱਸਾ ਰੰਗ ਰੋਵੇ।

ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਯੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ ਉਹਨਾਂ ਪਾਸੋਂ ਸ਼ਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਜੋ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ, ਅੱਜ ਸ਼ਨੀਵਾਰ ਅਤੇ ਕੱਲ੍ਹ ਨੂੰ ਐਤਵਾਰ ਦੋ ਦਿਨ ਜੋ ਜੌਹਰੇ ਅਤੇ ਗੱਤਕੇ ਦੇ ਮੁਕਾਬਲੇ ਹੋ ਰਹੇ ਹਨ, ਪੂਰੇ ਅਮਰੀਕਾ ਤੋਂ ਜੋ ਟੀਮਾਂ ਪਹੁੰਚੀਆਂ ਹਨ, ਬਹੁਤ ਹੀ ਸਿੰਘਾਂ ਨੇ ਮਿਹਨਤ ਕੀਤੀ ਹੈ, ਬੜਾ ਹੀ ਸੋਹਣਾ ਪ੍ਰੋਗਰਾਮ ਹੈ। ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰੋ, ਨਾਲ ਆਪਣੇ ਬੱਚਿਆਂ ਨੂੰ ਲਿਆਓ ਜੀ। ਸੋ ਇਸ ਸਮੇਂ ਦਾ ਲਾਹਾ ਲਓ, ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜੋ ਗੱਤਕੇ ਦੇ ਮੁਕਾਬਲੇ ਹਨ ਉਹ ਸ਼ੁਰੂ ਹੋ ਚੁੱਕੇ ਹਨ ਅਰਦਾਸ ਕਰਕੇ। ਸੋ ਆਪ ਸੰਗਤਾਂ ਸਮੇਂ ਸਿਰ ਪਹੁੰਚ ਕੇ ਲਾਹਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Yo.

ਗੁਰਮੁਖ ਪਿਆਰਿਆਂ ਤੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਉਪਰੰਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਆਪ ਜੀ ਨੇ ਨਾਚੀਜ ਸੇਵਾਦਾਰ ਪਾਸੋਂ ਸਰਵਣ ਕੀਤਾ ਹੈ। ਅੱਜ ਦਾ ਇਹ ਪਵਿੱਤਰ ਹੁਕਮਨਾਮਾ ਸਾਹਿਬ

ਪਵਿੱਤਰ ਰਸਨਾ ਤੋਂ ਸੂਹੀ ਰਾਗ ਵਿੱਚ ਉਚਾਰਨ ਕੀਤੇ ਹੋਏ ਇਹ ਪਵਿੱਤਰ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 757 ਅਤੇ 758 ਅੰਗ 'ਤੇ ਇਹ ਪਵਿੱਤਰ ਸ਼ਬਦ ਸੁਭਾਏਮਾਨ ਹੈ, ਦਰਜ ਹੈ। ਗੁਰੂ ਸਰੂਪ ਸਾਧ ਸੰਗਤ ਜੀ, ਇਹਦਾ ਭਾਵੇਂ ਸਰਲੇਖ ਅਤੇ ਅਸ਼ਟਪਦੀਆਂ ਹੈ, ਭਾਵ ਅੱਠਾਂ ਅੱਠਾਂ ਪਦਿਆਂ ਵਾਲੇ ਸ਼ਬਦ ਹੈ, ਪਰ ਉਂਝ ਤੁਸੀਂ ਸ਼ਬਦ ਦੇ ਦਰਸ਼ਨ ਕਰੋਗੇ ਤੇ ਇਹ 32 ਪਦਿਆਂ ਦਾ ਸ਼ਬਦ ਹੈ। ਸਾਧ ਸੰਗਤ ਜੀ, ਰਹਾਉ ਵਾਲੇ ਪਦੇ ਨੂੰ ਵੀ ਐਡ ਕਰ ਲਈਏ ਤੇ 33 ਹੋ ਜਾਣਗੇ। ਸੋ ਅਸ਼ਟਪਦੀਆਂ ਤੋਂ ਮੁਰਾਦ ਹੈ ਵੀ ਆਮੂਮਨ ਸ਼ਬਦ ਅੱਠ ਅੱਠ ਪਦਿਆਂ ਦੇ ਨੇ, ਪਰ ਕਿਤੇ ਕਿਤੇ ਇਹ 7 ਵੀ ਹੁੰਦੇ ਨੇ, 10 ਵੀ ਹੁੰਦੇ ਨੇ, ਔਰ ਉਦੋਂ ਜ਼ਿਆਦਾ ਵੀ ਹੁੰਦੇ ਨੇ।

ਤਾਈ ਮੈਨੂੰ ਕੋਈ ਆਣ ਕੇ ਉਸ ਪ੍ਰੀਤਮ ਪ੍ਰਭੂ ਦੇ ਨਾਲ ਮਿਲਾ ਦੇਵੇ, ਮਿਲਾਪ ਕਰਵਾ ਦੇਵੇ, ਅਕਾਲ ਪੁਰਖ ਜੀ ਦੇ ਦੀਦਾਰ ਬਖਸ਼ਿਸ਼ ਕਰ ਦੇਵੇ, ਹਾਂ ਮੈਂ ਤਿਸ ਪੈ ਉਹਦੇ ਕੋਲ ਆਪ ਵੇਚਾਈ ਆਪਣਾ ਆਪਾ ਸਮਰਪਿਤ ਕਰ ਦਿਆਂਗਾ, ਆਪਣਾ ਆਪਾ ਵੇਚ ਦਿਆਂਗਾ। ਫਿਰ ਮਹਾਰਾਜ ਦੁਹਰਾ ਕੇ ਸਪਸ਼ਟ ਕਰਦੇ ਨੇ, ਦਰਸ਼ਨ ਹਰ ਦੇਖਣ ਕਹਿ ਤਾਈ, ਹਰੀ ਪ੍ਰਭੂ ਦੇ ਦਰਸ਼ਨ ਕਰਨ ਵਾਸਤੇ ਵੇਖਣ ਵਾਸਤੇ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਓ। ਜੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤੇ ਮੈਨੂੰ ਪੂਰਾ ਸਤਿਗੁਰੂ ਮੇਲ ਦੇ, ਉਹ ਸਤਿਗੁਰੂ ਮੈਨੂੰ ਮੰਤਰ ਦੇ, ਉਪਦੇਸ਼ ਦੇ, ਸ਼ਬਦ ਬਖਸ਼ਿਸ਼ ਕਰੇ ਤੇ ਉਸ ਸ਼ਬਦ ਦੀ ਬਰਕਤ ਨਾਲ ਮੇਰੀ ਜੀਵ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਏ। ਹੁਣ ਇਹ ਬੜਾ ਬਰੀਕ, ਬੜਾ ਮਹੀਨ ਵਿਸ਼ਾ ਹੈ ਗੁਰਮਤ ਦਾ ਸਮਝਣ ਵਾਲਾ। ਜੀਵ ਆਤਮਾ ਸਾਹਮਣੇ ਪਰਮ ਆਤਮਾ, ਵਿਚਕਾਰ ਗੁਰੂ ਤੇ ਗੁਰੂ ਦਾ ਸ਼ਬਦ। ਪਹਿਲਾਂ ਕਿਤੇ ਜੀਵ ਆਤਮਾ ਦੇ ਅੰਦਰ ਤੜਫ ਪੈਦਾ ਹੁੰਦੀ ਹੈ, ਵੈਰਾਗ ਦੀ ਚੋਟ ਖਾ ਕੇ ਬਿਰਹੋਂ ਦੇ ਤੀਰ ਜਰ ਕੇ ਤੇ ਇਹ ਪਤਾ ਲੱਗਦਾ ਹੈ ਵੀ ਮੈਂ ਅਸਲ ਵਿੱਚ ਪਰਮਾਤਮਾ ਤੋਂ ਵਿਛੜਿਆ ਹੋਇਆ ਹਾਂ, ਮੇਰਾ ਇਸ਼ਟ ਮੇਰਾ ਅਸਲਾ ਹੋਰ ਹੈ, ਮੈਂ ਸਾਂ ਤੇ ਦਰਿਆ ਪਰ ਥੋੜ੍ਹੀ ਜਿਹੀ ਛੱਲ ਮਾਰ ਕੇ ਦਰਿਆ ਚੋਂ ਬਾਹਰ ਨਿਕਲ ਕੇ ਟੋਏ ਵਿੱਚ ਡਿੱਗ ਪਿਆ, ਹੁਣ ਮੈਂ ਛੱਪੜੀ ਬਣ ਗਿਆ ਵਾਂ, ਮੇਰੇ ਵਿੱਚੋਂ ਬਦਬੂ ਆ ਰਹੀ ਹੈ, ਹੁਣ ਵੀ ਮੈਂ ਆਪਣੇ ਅਸਲੇ ਵਿੱਚ ਵਾਪਸ ਚਲਾ ਜਾਂ ਤੇ ਮੈਂ ਪਵਿੱਤਰ ਹੋ ਸਕਦਾ ਵਾਂ। ਜਦੋਂ ਇਹ ਅਹਿਸਾਸ ਹੁੰਦਾ ਹੈ ਤੇ ਫਿਰ ਜੀਵ ਆਤਮਾ ਦੁਬਾਰਾ ਪਰਮਾਤਮਾ ਵਿੱਚ ਅਭੇਦ ਹੋਣ ਲਈ ਯਤਨਸ਼ੀਲ ਹੋ ਜਾਂਦੀ ਹੈ। ਜਦੋਂ ਜੀਵ ਆਤਮਾ ਅਰਦਾਸ ਕਰਦੀ ਏ, ਤਰਲਾ ਲੈਂਦੀ ਏ, ਤਾਂ ਫਿਰ ਅਕਾਲ ਪੁਰਖ ਵਾਹਿਗੁਰੂ ਇਸ ਨੂੰ ਆਪਣੇ ਵਿੱਚ ਮਿਲਾਉਣ ਲਈ ਇਹਨੂੰ ਪੂਰਾ ਗੁਰੂ ਮਿਲਾ ਦਿੰਦਾ। ਪਹਿਲਾਂ ਅਕਾਲ ਪੁਰਖ ਦੀ ਨਦਰੇ ਅਨਾਇਤ ਹੁੰਦੀ ਏ, ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਅਕਾਲ ਪੁਰਖ ਨੂੰ ਤਰਸ ਆਉਂਦਾ ਹੈ ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਜੀ ਜੀਵ ਆਤਮਾ ਨੂੰ ਗੁਰੂ ਮਿਲਾ ਦਿੰਦਾ। ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ ਤੇ ਉਹ ਇਹਨੂੰ ਦੀਕਸ਼ਿਤ ਕਰਦਾ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਉਹ ਫਿਰ ਮੰਤਰ ਦਿੰਦਾ, ਸ਼ਬਦ ਦਿੰਦਾ। ਫਿਰ ਦੁਹਰਾ ਦਿਆ, ਇੱਧਰ ਜੀਵ ਆਤਮਾ ਹੈ, ਉਸ ਪਾਰ ਪਰਮ ਆਤਮਾ ਹੈ, ਪਾਰ ਕਰਨ ਵਾਸਤੇ ਪੂਰਾ ਗੁਰੂ ਮਿਲਦਾ ਹੈ ਤੇ ਉਹ ਸ਼ਬਦ ਦੀ ਬੇੜੀ ਵਿੱਚ ਬਿਠਾ ਕੇ ਪਾਰ ਕਰ ਦਿੰਦਾ ਵਾਹਿਗੁਰੂ ਵਾਹਿਗੁਰੂ। ਇਸ ਨੂੰ ਆਸਾ ਕੀ ਵਾਰ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਨਾਇਆ। ਅਕਾਲ ਪੁਰਖ ਵਾਹਿਗੁਰੂ ਜਦੋਂ ਨਦਰ ਕਰਦਾ ਏ ਤਾਂ ਫਿਰ ਕਿਰਪਾ ਦ੍ਰਿਸ਼ਟੀ ਨਾਲ ਪੂਰੇ ਗੁਰੂ ਦਾ ਮਿਲਾਪ ਬਖਸ਼ਿਸ਼ ਕਰਦਾ। ਇਹ ਜਿੰਦ ਜਿਹੜੀ ਬਹੁਤੇ ਜਨਮਾਂ ਤੋਂ ਭਟਕ ਰਹੀ ਸੀ ਨਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ।

ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਪਹਿਲਾਂ ਅਕਾਲ ਪੁਰਖ ਨੂੰ ਜੀਵ ਆਤਮਾ ਤੇ ਤਰਸ ਆਉਂਦਾ ਗੁਰਮੁਖੋ, ਫਿਰ ਉਹ ਪੂਰਾ ਗੁਰੂ ਮਿਲਾਉਂਦਾ, ਗੁਰੂ ਸ਼ਬਦ ਬਖਸ਼ਦਾ। ਸ਼ਬਦ ਦੀ ਬਰਕਤ ਨਾਲ ਜੀਵ ਆਤਮਾ ਪਰਮਾਤਮਾ ਵਿੱਚ ਅਭੇਦ ਹੁੰਦੀ ਹੈ। ਅੱਜ ਵੀ ਸਤਿਗੁਰੂ ਇਹ ਹੀ ਅਰਦਾਸ ਕਰ ਰਹੇ ਨੇ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿਚਾਈ।

ਧੰਨ ਉਹਦੇ ਤੋਂ ਨਿਸ਼ਾਵਰ ਕਰਦੇ ਆ ਜਿਹੜਾ ਮੈਨੂੰ ਮਲਾਪ ਬਖਸ਼ਿਸ਼ ਕਰਾ ਦੇ। ਤੋ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ। ਜਿਹੜਾ ਮੈਨੂੰ ਸਾਹਿਬ ਦਾ ਪਤਾ ਦੱਸੇ, ਸਾਹਿਬ ਦਾ ਮਲਾਪ ਕਰਾ ਦੇ। ਕਹਿਣ ਲੱਗੇ ਕੀ ਦਿਓਗੇ? ਆਖਣ ਲੱਗੇ ਸੀਸ ਵੱਡੇ ਕਰ ਬੈਸਰ ਦੀਜੈ, ਬਿਨ ਸਿਰ ਸੇਵ ਕਰੀਜੈ। ਮੈਂ ਸਿਰ ਵੱਢ ਕੇ ਉਹਦੇ ਬੈਠਣ ਵਾਸਤੇ ਮੂੜਾ ਬਣਾ ਦਿਆਂ, ਬਿਨਾਂ ਸਿਰ ਤੋਂ ਹੀ ਉਹਦੇ ਚਰਨਾਂ 'ਚ ਸੇਵਾ ਕਰਦਾ ਫਿਰਾਂ। ਫਿਰ ਬੇਨਤੀ ਕਰਾਂ ਜੀਵ ਆਤਮਾ, ਉੱਧਰ ਪਰਮਾਤਮਾ, ਔਰ ਮਲਾਪ ਕਰਾਉਣ ਵਾਸਤੇ ਗੁਰੂ ਤੇ ਗੁਰੂ ਦਾ ਸ਼ਬਦ। ਨਾਦ ਸਮਾਇਲੋ ਰੇ ਸਤਿਗੁਰ ਭੇਟ ਲੇ ਦੇਵਾ। ਭਗਤ ਨਾਮਦੇਵ ਜੀ ਇਸੇ ਸ਼ਬਦ ਦੀ ਮਾਨੋ ਵਿਆਖਿਆ ਹੈ। ਨਾਦ ਸਮਾਇਲੋ ਰੇ ਸਤਿਗੁਰ ਭੇਟੀ ਲੇ ਦੇਵਾ। ਦੇਵਾ ਸਤਿਗੁਰ ਭੇਟੀ ਲੇ, ਪਹਿਲਾਂ ਮੈਨੂੰ ਦੇਵਾ ਨੇ, ਅਕਾਲ ਪੁਰਖ ਨੇ ਭੇਟੀ ਲਾ ਬੁਲਾ ਦਿੱਤਾ। ਕੀ ਸਤਿਗੁਰੂ ਕਿਰਪਾ ਕਰੇ ਤਾਂ ਸਤਿਗੁਰ ਮਿਲੇ। ਪਹਿਲਾਂ ਉਹ ਕਿਰਪਾ ਕਰਕੇ ਸਤਿਗੁਰੂ ਨੂੰ ਮਿਲਾਉਂਦਾ ਹੈ, ਸਤਿਗੁਰੂ ਫਿਰ ਸ਼ਬਦ ਦੇ ਰਾਹੀਂ ਅਕਾਲ ਪੁਰਖ ਵਿੱਚ ਅਭੇਦ ਕਰਦਾ। ਨਾਦ ਸਮਾਏ ਲੋ ਰੇ ਸਤਿਗੁਰ ਭੇਟ ਲੇ ਦੇਵਾ। ਦੇਵਾ ਮੈਨੇ ਅਕਾਲ ਪੁਰਖ, ਅਕਾਲ ਪੁਰਖ ਨੇ ਮੈਨੂੰ ਸਤਿਗੁਰੂ ਨਾਲ ਮਲਾਪ ਬਖਸ਼ਿਸ਼ ਕਰ ਦਿੱਤਾ, ਪੂਰਾ ਗੁਰੂ ਮਿਲਾ ਦਿੱਤਾ। ਤੇ ਪੂਰੇ ਗੁਰੂ ਦੀ ਕਿਰਪਾ ਨਾਲ ਨਾਦ ਸਮਾਏ ਲੋ ਰੇ, ਮੈਂ ਗੁਰੂ ਦੇ ਨਾਦ ਵਿੱਚ ਗੁਰੂ ਦੇ ਸ਼ਬਦ ਰਾਹੀਂ ਮੇਰੀ ਆਤਮਾ ਪਰਮਾਤਮਾ ਵਿੱਚ ਸਮਾ ਗਈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਮੇਰੀ ਉਹ ਅਵਸਥਾ ਬਣ ਗਈ। ਹੁਣ ਜਦੋਂ ਅਕਾਲ ਪੁਰਖ ਨੇ ਪੂਰਾ ਗੁਰੂ ਮਿਲਾਇਆ, ਗੁਰੂ ਦੇ ਮੈਂ ਨਾਦ ਵਿੱਚ ਸਮਾ ਗਿਆ, ਤੇ ਫਿਰ ਮੇਰੇ ਜੀਵਨ ਵਿੱਚ ਕ੍ਰਾਂਤੀ ਆਈ। ਕੀ ਕ੍ਰਾਂਤੀ ਆਈ? ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਹੁਣ ਮੈਂ ਸਾਰੀ ਕਾਇਨਾਤ ਵਿੱਚੋਂ ਹੀ ਮੈਨੂੰ ਉਹਦੇ ਦੀਦਾਰ ਹੁੰਦੇ ਨੇ। ਪਹਿਲਾਂ ਮੈਂ ਤਰਲੇ ਲੈਂਦਾ ਸਾਂ, ਮੈਨੂੰ ਦਰਸ਼ਨ ਕਰਾ ਦਿਓ। ਫਿਰ ਮੈਨੂੰ ਸਮਝ ਆ ਗਈ ਕਿ ਇਹ ਜਿਤਨੇ ਜੀਵ ਤੂੰ ਦੇਖ ਰਿਹਾ ਇਹ ਉਸੇ ਦਾ ਹੀ ਸਰੂਪ ਨੇ, ਇਹਨਾਂ ਦੇ ਦਰਸ਼ਨ ਕਰ। ਇਹੀ ਤੇ ਉਹ ਸਰੂਪ ਨੇ। ਦੇਖੋ ਸੰਗਤ ਜੀ, ਉਸਦੇ ਦੋ ਸਰੂਪ ਨੇ, ਇੱਕ ਨਿਰਗੁਣ ਤੇ ਇੱਕ ਸਰਗੁਣ। ਨਿਰਗੁਣ ਵਿੱਚ ਤੇ ਉਹਦਾ ਕੋਈ ਆਕਾਰ ਹੀ ਨਹੀਂ ਹੈ, ਨਾ ਲੰਬਾਈ ਨਾ ਚੌੜਾਈ ਨਾ ਰੂਪ ਨਾ ਰੰਗ, ਰੂਪ ਨਾ ਰੰਗ ਨਾ ਰੇਖ ਕੇ ਛਤਰੇ ਗੁਣ ਤੇ ਪ੍ਰਭ ਭਿੰਨ। ਜਾਂ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਕਤ ਕੇ। ਹੁਣ ਨਿਰਗੁਣ ਸਰੂਪ ਚ ਉਹਦੇ ਕਿਵੇਂ ਦੀਦਾਰ ਕਰੋਗੇ? ਖਿਮਾ ਕਰਨਾ, ਮੈਨੂੰ ਤੇ ਨਹੀਂ ਸਮਝ ਆਈ। ਗੁਰਬਾਣੀ ਦੀ ਕਥਾ ਕਰਦਿਆਂ ਕਰਦਿਆਂ ਬੁੱਢਾ ਹੋ ਗਿਆ, ਨਿਰਗੁਣ ਸਰੂਪ ਦੇ ਦੀਦਾਰ ਕਿਵੇਂ ਕਰੋਗੇ? ਫਿਰ ਕਿਵੇਂ ਕਰੀਏ? ਹਜ਼ੂਰ ਕਹਿੰਦੇ ਸਰਗੁਣ ਸਰੂਪ ਦੇ ਦੀਦਾਰ ਕਰ। ਸਰਗੁਣ ਸਰੂਪ ਕੀ ਹੈ? ਆ ਤੁਸੀਂ ਸਾਰੇ ਵਾਹਿਗੁਰੂ ਦਾ ਸਰਗੁਣ ਸਰੂਪ ਹੋ। ਇਸ ਨੂੰ ਤੁਸੀਂ ਗੁਰਬਾਣੀ ਚ ਪੜ੍ਹਦੇ ਹੋ, ਆਪ ਪੜ੍ਹਦੇ ਹੋ ਕਿ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੀ ਮੋਹੀ। ਉਸਦੇ ਦੋ ਸਰੂਪ ਨੇ, ਨਿਰਗੁਣ ਵੀ ਉਸਦਾ ਸਰੂਪ ਹੈ, ਸਰਗੁਣ ਵੀ ਉਸਦਾ ਸਰੂਪ ਹੈ। ਨਿਰਗੁਣ ਸਰੂਪ ਨਜ਼ਰ ਨਹੀਂ ਆਉਂਦਾ, ਸਰਗੁਣ ਸਰੂਪ ਨਜ਼ਰ ਆਉਂਦਾ, ਇਸ ਲਈ ਇਹਨਾਂ ਨੂੰ ਵੇਖ। ਭਗਤ ਕਬੀਰ ਸਾਹਿਬ ਤੇ ਕਹਿੰਦੇ ਮੈਂ ਦੋਹਾਂ ਨੂੰ ਅੱਖਾਂ ਨਾਲ ਦੇਖਣਾ, ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ। ਮੈਂ ਤੇ ਦੋਹਾਂ ਦੋਹਾਂ ਅੱਖਾਂ ਨਾਲ ਉਹਦੇ ਦੀਦਾਰ ਕਰ ਰਿਹਾ। ਕਹਿੰਦੇ ਜੀ ਸਾਨੂੰ ਤੇ ਨਹੀਂ ਹੋ ਰਹੇ। ਕਹਿਣ ਲੱਗਿਆ ਜਿਨ੍ਹਾਂ ਨੂੰ ਤੁਸੀਂ ਚੋਰ ਸਮਝਦੇ ਹੋ, ਡਾਕੂ ਸਮਝਦੇ ਹੋ, ਵਕਾਰੀ ਸਮਝਦੇ ਹੋ, ਦੁਸ਼ਮਣ ਸਮਝਦੇ ਹੋ, ਮੈਨੂੰ ਇਹਨਾਂ ਵਿੱਚੋਂ ਪਰਮਾਤਮਾ ਦੇ ਦੀਦਾਰ ਹੋ ਰਹੇ ਨੇ। ਇਹੀ ਤੇ ਪਰਮਾਤਮਾ, ਹੋਰ ਕਿੱਥੋਂ ਲੱਭੋਗੇ ਪਰਮਾਤਮਾ? ਜਬ ਦੇਖਾਂ ਤਬ ਗਾਵਾਂ,
ਜਿੱਧਰ ਵੀ ਮੈਂ ਦੇਖਣਾ ਵਾ ਮੈਨੂੰ ਉਹਦੇ ਦਰਸ਼ਨ ਹੁੰਦੇ ਨੇ, ਮੈਂ ਸਰਗੁਣ ਸਰੂਪ ਵਿੱਚ ਉਹਦੇ ਦੀਦਾਰ ਕਰ ਕਰਕੇ ਉਹਦੀ ਸਿਫ ਸਲਾਹ ਦੇ ਗੀਤ ਗਾਣੇ ਸ਼ੁਰੂ ਕਰ ਦੇਣਾ। ਤਉ ਜਨ ਧੀਰਜ ਪਾਵਾਂ, ਹੁਣ ਮੈਨੂੰ ਇਸ ਤਰ੍ਹਾਂ ਅੰਦਰ ਸ਼ਾਂਤੀ ਆ ਗਈ ਹੈ। ਨਾਦ ਸਮਾਇਲੋ ਰੇ ਸਤਿਗੁਰ ਭੇਟ ਲੇ ਦੇਵਾ, ਜੇ ਝਿਲਮਿਲ ਕਾਰ ਕਰੰਤਾ। ਪਹਿਲਾਂ ਜਿਹੜਾ ਮੇਰਾ ਮਨ ਝਿਲਮਿਲ ਝਿਲਮਿਲ ਕਰਦਾ ਸੀ, ਚੰਚਲ ਸੀ, ਹੁਣ ਉਹ ਟਿਕ ਗਿਆ। ਰਤਨ ਕਮਲ ਕੋਠਰੀ, ਨਾਮ ਰੂਪੀ ਰਤਨ ਮੇਰੇ ਅੰਦਰ ਹੀ ਸੀ, ਲੁਕਿਆ ਹੋਇਆ ਸੀ, ਦਿਸਦਾ ਨਹੀਂ ਸੀ, ਪਰ ਜਦੋਂ ਉਹਦੇ ਗਿਆਨ ਦੀ ਜਿਵੇਂ ਆਸਮਾਨੀ ਬਿਜਲੀ ਲਿਸ਼ਕਦੀ ਏ ਹਨੇਰੇ ਵਿੱਚ, ਤੇ ਥੋੜੀ ਜਿਹੀ 2-3-4 ਸੈਕਿੰਡ ਲਈ ਜਦੋਂ ਲਿਸ਼ਕਦੀ ਏ ਉਹਦੀ ਰੋਸ਼ਨੀ ਵਿੱਚ ਕਈ ਪਦਾਰਥ ਦਿਸਦੇ ਨੇ। ਇਸ ਤਰ੍ਹਾਂ ਜਿਹੜੇ ਮੇਰੇ ਅੰਦਰ ਰਤਨ ਲੁਕੇ ਹੋਏ ਸਨ, ਉਹ ਜਿਹੜੀ ਗਿਆਨ ਦੀ ਲਿਸ਼ਕ ਪਈ ਉਹਦੇ ਵਿੱਚ ਹੁਣ ਮੈਨੂੰ ਦਿਸਣ ਲੱਗ ਪਏ। ਰਤਨ ਕਮਲ ਕੋਠੜੀ ਚਮਕਾਰ ਬੀਜਲ ਤਹੀਂ, ਬਿਜਲੀ ਦੀ ਚਮਕ ਨਾਲ ਦਿਸਿਆ ਵੀ ਮੇਰੇ ਅੰਦਰ ਹੀ ਨੇ। ਹੁਣ ਮੈਨੂੰ ਸਮਝ ਆਈ ਨੇਰੈ ਨਾਹੀਂ ਦੂਰ, ਨਿਜ ਆਤਮੈ ਰਹਿਆ ਭਰਪੂਰ। ਇਸ ਪ੍ਰਕਾਰ ਜਦੋਂ ਗੁਰੂ ਤੇ ਗੁਰੂ ਦੇ ਸ਼ਬਦ ਦੇ ਮਾਧਿਅਮ ਨਾਲ ਜੀਵ ਆਤਮਾ ਪਰਮਾਤਮਾ ਵਿੱਚ ਅਭੇਦ ਹੁੰਦੀ ਏ, ਤੇ ਫਿਰ ਗੁਰਪ੍ਰਸਾਦੀ ਜਾਣਿਆ ਜਨ ਨਾਮਾ ਸਹਿਜ ਸਮਾਨਿਆ, ਗੁਰੂ ਦੀ ਕਿਰਪਾ ਨਾਲ ਨਾਮਦੇਵ ਦੀ ਜੀਵ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਗਈ। ਇਹਦੇ ਵਿੱਚ ਗੁਰੂ ਦੀ ਵਿਚੋਲਗੀ ਦੀ ਬੜੀ ਸਖਤ ਜ਼ਰੂਰਤ ਹੁੰਦੀ ਹੈ। ਸਾਧ ਸੰਗਤ, ਕੋਈ ਮਨੁੱਖ ਕਿਤਨਾ ਵੀ ਵਿਦਵਾਨ ਹੋਵੇ, ਕਿਤਨਾ ਵੀ ਧਨਵਾਨ ਹੋਵੇ ਜਾਂ ਪਹਿਲਵਾਨ ਹੋਵੇ, ਭਾਵੇਂ ਦੁਨੀਆ ਦਾ ਕੋਈ ਸਕਿੱਲ ਉਹ ਕਿਸੇ ਇੰਸਟ੍ਰਕਟਰ ਦੀ ਮਦਦ ਤੋਂ ਬਿਨਾਂ ਵੀ ਸਿੱਖ ਜਾਏ ਮੰਨਿਆ ਜਾ ਸਕਦਾ, ਪਰ ਕੋਈ ਇਹ ਕਹੇ ਕਿ ਮੈਂ ਬਿਨਾਂ ਗੁਰੂ ਦੀ ਕਿਰਪਾ ਦੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਤੇ ਗੁਰਮਤਿ ਕਹਿੰਦੀ ਇਹ ਕੋਰਾ ਝੂਠ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਗੁਰੂ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਨਹੀਂ ਪ੍ਰਾਪਤ ਕਰ ਸਕਦਾ। ਅੱਜ ਦੇ ਸ਼ਬਦ ਦਾ ਵੀ ਕੇਂਦਰੀ ਭਾਵ ਇਹੀ ਹੈ, ਕਿਰਪਾ ਕਰੇ ਤਾਂ ਸਤਿਗੁਰ ਮੇਲੈ ਹਰ ਹਰ ਨਾਮ ਧਿਆਈ। ਜੇ ਅਕਾਲ ਪੁਰਖ ਕਿਰਪਾ ਕਰੇ ਤੇ ਮੈਨੂੰ ਪੂਰਾ ਗੁਰੂ ਮਿਲਾਏ, ਗੁਰੂ ਮੈਨੂੰ ਦੀਕਸ਼ਿਤ ਕਰੇ, ਸਿਕਸ਼ਿਤ ਕਰੇ, ਗੁਰੂ ਮੰਤਰ ਦੇ, ਉਸ ਗੁਰੂ ਮੰਤਰ ਮੂਲ ਮੰਤਰ ਨੂੰ ਜਪ ਜਪ ਕੇ ਤੇ ਮੈਂ ਫਿਰ ਅਕਾਲ ਪੁਰਖ ਵਿੱਚ ਅਭੇਦ ਹੋ ਜਾਂ। ਸ਼ਬਦ ਲੰਬੇ ਆਕਾਰ ਦਾ, 32 ਸਾਧ ਸੰਗਤ ਜੀ ਪਦੇ ਨੇ, ਔਰ ਸਮਾਂ ਮੈਨੂੰ ਜ਼ਿਆਦਾ ਵਿਸਥਾਰ ਦੀ ਆਗਿਆ ਨਹੀਂ ਦੇ ਰਿਹਾ, ਇਸ ਲਈ ਮੈਂ ਅਖਰੀ ਅਰਥ ਕਰਦਿਆਂ। ਜੇ ਸੁਖ ਦੇ ਤਾਂ ਤੁਜੈ ਅਰਾਧੀ, ਦੁੱਖ ਪੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਜੇ ਵਾਹਿਗੁਰੂ ਜੀ ਤੁਸੀਂ ਮੈਨੂੰ ਸੁੱਖ ਦਿਓ ਤੇ ਮੈਂ ਸੁੱਖ ਵਿੱਚ ਵੀ ਤੁਹਾਡੀ ਆਰਾਧਨਾ ਕਰਾਂ, ਗਾਫਲ ਨਾ ਹੋਵਾਂ। ਉਹ ਨਾ ਹੋਵੇ ਬਈ ਸੁੱਖ ਰੋਗ ਪਿਆ, ਨਹੀਂ ਮੈਂ ਸੁੱਖ ਵਿੱਚ ਵੀ ਤੇਰਾ ਸ਼ੁਕਰ ਸ਼ੁਕਰਾਨਾ ਕਰਦਾ ਰਵਾਂ, ਤੇ ਜੇ ਤੁਹਾਡੀ ਰਜ਼ਾ ਵਿੱਚ ਮੈਨੂੰ ਦੁੱਖ ਪ੍ਰਾਪਤ ਹੋਵੇ ਤੇ ਮੈਂ

ਜੇ ਤੁਸੀਂ ਮੈਨੂੰ ਇਸ ਪ੍ਰਕਾਰ ਭੁੱਖੇ ਰੱਖੋ ਤੇ ਮੈਂ ਇਸ ਤਰ੍ਹਾਂ ਪ੍ਰਤੀਤ ਕਰਾਂ ਵੀ ਮੈਂ ਭੁੱਖਾ ਨਹੀਂ, ਸਗੋਂ ਮੈਂ ਰੱਜਿਆ ਹੋਇਆ ਹਾਂ, ਮੈਂ ਬੜੇ ਪਦਾਰਥ ਛਕੇ ਨੇ। ਮੈਂ ਕਿਸੇ ਨੂੰ ਇਹ ਨਾ ਆਖਾਂ ਬਈ ਵੇਖੋ ਮੈਨੂੰ ਤੇ ਵਾਗ ਨੂੰ ਦੋ ਡੰਗ ਦੀ ਰੋਟੀ ਵੀ ਨਹੀਂ ਦਿੰਦਾ। ਕੋਈ ਪੁੱਛੇ ਵੀ ਗੁਰਮੁਖੋ ਭੋਜਨ ਛਕਿਆ? ਹਾਂਜੀ, ਅੱਜ ਤੇ ਬਹੁਤ ਪਦਾਰਥ ਛਕੇ ਨੇ, ਅੱਜ ਤੇ ਕੁਝ ਜ਼ਿਆਦਾ ਹੀ ਛਕ ਲਿਆ। ਕਿਸੇ ਕੋਲ ਮੈਂ ਕਮਜ਼ੋਰੀ ਨਾ ਵਿਖਾਂ, ਮੈਂ ਫਿਰ ਵੀ ਤੇਰਾ ਸ਼ੁਕਰ ਕਰਦਾ ਰਵਾਂ ਤੇ ਦੁੱਖਾਂ ਵਿੱਚ ਵੀ ਮੈਂ ਸੁੱਖਾਂ ਵਰਗੀ ਬਿਰਤੀ ਬਣਾਈ ਰੱਖਾਂ, ਡੋਲਾਂ ਨਾ, ਗਿਲਾ ਨਾ ਕਰਾਂ, ਸ਼ਿਕਾਇਤਾਂ ਨਾ ਕਰਾਂ। ਮੈਂ ਖਿੜੇ ਮੱਥੇ ਆਖਾਂ ਇਹਦੇ ਵਿੱਚ ਵੀ ਕੋਈ ਭਲਾ ਹੈ?

ਤੁਹਾਡੀ ਪ੍ਰਸੰਨਤਾ ਲੈਣ ਲਈ ਅੱਗ ਵਿੱਚ ਵੀ ਸਾੜ ਨਾ ਪਵੇ ਤੇ ਮੈਂ ਸਾੜ ਕੱਤਾ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਵ ਸੋ ਖਾਈ। ਮੈਂ ਤੁਹਾਨੂੰ ਪੱਖਾ ਫੇਰਨ ਦੀ ਸੇਵਾ ਕਰਾਂ, ਪਾਣੀ ਢੋਣ ਦੀ ਸੇਵਾ ਕਰਾਂ, ਔਰ ਜੋ ਵੀ ਤੁਸੀਂ ਮੈਨੂੰ ਛਕਣ ਵਾਸਤੇ ਦਿਓ ਮੈਂ ਸ਼ੁਕਰ ਸ਼ੁਕਰ ਕਰਕੇ ਉਸੇ ਨੂੰ ਛਕ ਲਵਾਂ।

ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਵਿਨਮਰਤਾ ਨਾਲ ਕਹਿੰਦੇ ਵੀ ਤੁਹਾਡੇ ਦਰ ਦੇ ਉੱਤੇ ਗਰੀਬ ਡਿੱਗ ਪਿਆ ਢਹਿ ਪਿਆ, ਸ਼ਰਨ ਲੈ ਲਈਏ। ਜੇ ਤੁਸੀਂ ਮੈਨੂੰ ਮੇਲ ਲਓ ਤੇ ਇਹ ਵੀ ਤੁਹਾਡੀ ਵਡਿਆਈ ਹੈ, ਤੁਹਾਡਾ ਪਰਉਪਕਾਰ ਹੈ। ਅੱਖੀਂ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ। ਮੇਰਾ ਵਸ ਚੱਲੇ ਤੇ ਮੈਂ ਆਪਣੀਆਂ ਅੱਖਾਂ ਕੱਢ ਕੇ ਤੁਹਾਡੇ ਚਰਨਾਂ ਦੇ ਥੱਲੇ ਰੱਖ ਦਿਆਂ ਤੇ ਸਾਰੀ ਧਰਤੀ ਦਾ ਭਰਮਣ ਕਰਾਂ।

ਜੇ ਤੁਸੀਂ ਮੈਨੂੰ ਆਪਣੇ ਕੋਲ ਬਿਠਾਵੋ, ਮਾਨ ਦਿਓ, ਤਾਂ ਵੀ ਮੈਂ ਤੁਹਾਡਾ ਸ਼ੁਕਰ ਕਰਾਂ। ਜੇ ਤੁਸੀਂ ਕੁੱਟ ਕੇ ਮੈਨੂੰ ਆਪਣੇ ਕੋਲੋਂ ਕੱਢ ਦਿਓ, ਤੁਹਾਡੇ ਤੋਂ ਮੇਰੀ ਫਿਜ਼ੀਕਲ ਦੂਰੀ ਹੋ ਜਾਏ, ਮੈਂ ਫਿਰ ਵੀ ਤੁਹਾਨੂੰ ਜਪਦਾ ਰਹਾਂ, ਤੁਹਾਡਾ ਸ਼ੁਕਰ ਕਰਦਾ ਰਹਾਂ। ਇਹਦੇ ਵਿੱਚ ਵੀ ਕੋਈ ਭਲਾ ਹੀ ਹੋਣਾ, ਮੈਂ ਕੋਈ ਸ਼ਿਕਾਇਤ ਨਾ ਕਰਾਂ, ਮੈਂ ਨਾਰਾਜ਼ ਨਾ ਹੋਵਾਂ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਹੈ ਤਾਂ ਛੋੜ ਨਾ ਜਾਈ। ਮੈਂ ਤੁਹਾਡੀ ਭਗਤੀ ਕਰਾਂ, ਸੇਵਾ ਕਰਾਂ, ਸਿਮਰਨ ਕਰਾਂ, ਬਾਣੀ ਬਾਣੇ ਦਾ ਧਾਰਨੀ ਹੋ ਜਾ। ਜੇ ਲੋਕ ਮੇਰੀ ਸਿਫਤ ਕਰਨ ਤੇ ਤਾਂ ਵੀ, ਜੇ ਨਿੰਦਾ ਕਰਨ ਤੇ ਮੈਂ ਨਾਮ ਜਪਣਾ ਫਿਰ ਵੀ ਨਹੀਂ ਛੱਡਾਂਗਾ, ਸੇਵਾ ਕਰਨੀ ਫਿਰ ਵੀ ਨਹੀਂ ਛੱਡਾਂਗਾ। ਜੇ ਤੁਦ ਵੱਲ ਰਹਿ ਤਾਂ ਕੋਈ ਕਿਉਂ ਆਖੋ, ਜੇ ਸਤਿਗੁਰੂ ਜੀ ਤੁਸੀਂ ਮੇਰੇ ਵੱਲ ਹੋਵੋ ਤੇ ਮੈਨੂੰ ਜੋ ਮਰਜ਼ੀ ਕੋਈ ਆਖੀ ਜਾਏ, ਮੈਨੂੰ ਪਰਵਾਹ ਹੀ ਕੋਈ ਨਹੀਂ ਗੀ। ਤੇ ਤੁਦ ਵਿਸਰਿਆ ਮਰ ਜਾਈ, ਪਰ ਜਦੋਂ ਤੁਸੀਂ ਵਿਸਰ ਜਾਂਦੇ ਹੋ ਫਿਰ ਮੇਰੀ ਆਤਮਕ ਮੌਤ ਹੋ ਜਾਂਦੀ ਹੈ।

ਘੜੀ ਮੁੜੀ ਕੁਰਬਾਨ ਜਾਵਾਂ ਤੇ ਪੈ ਪੈਰੀ ਸੰਤ ਮਨਾਈ। ਮੈਂ ਗੁਰੂ ਸੰਤ ਦੇ ਪੈਰਾਂ ਤੇ ਪੈ ਪੈ ਕੇ ਉਹਨੂੰ ਮਨਾਵਾਂ, ਉਹਨੂੰ ਪ੍ਰਸੰਨ ਕਰਨ ਵਾਸਤੇ ਮੈਂ ਉਹਦੇ ਚਰਨ ਪਕੜ ਪਕੜ ਕੇ ਲਿਲੜੀਆਂ ਲਵਾਂ, ਤਰਲੇ ਕੱਢਾਂ, ਗੁਰੂ ਮੈਨੂੰ ਬਖਸ਼ ਦੇ, ਗੁਰੂ ਮੇਰੇ ਤੇ ਤਰਸ ਕਰ, ਇਸ ਤਰ੍ਹਾਂ ਉਹਨੂੰ ਕਿਸੇ ਵੇਲੇ ਤਰਸ ਆ ਜਾਏ ਤੇ ਮੇਰਾ ਜੀਵਨ ਸਫਲ ਹੋ ਜਾਏ। ਨਾਨਕ ਵਿਚਾਰਾ ਭਇਆ ਦਵਾਨਾ, ਹਰ ਹਰ ਤਉ ਦਰਸ਼ਨ ਕਹਿ ਤਾਈ। ਗੁਰੂ ਰਾਮਦਾਸ ਮਹਾਰਾਜ ਫਰਮਾਨ ਕਰਦੇ ਹੈ, ਅਕਾਲ ਪੁਰਖ ਜੀ, ਮੈਂ ਤੁਹਾਡੇ ਦਰਸ਼ਨਾਂ ਵਾਸਤੇ ਦਵਾਨਾ ਹੋਇਆ ਫਿਰਦਾ ਹਾਂ। ਝੱਖੜ ਝਾਗੀ ਮੀਂਹ ਵਰਸੈ, ਭਾਵੇਂ ਝੱਖੜ ਚੱਲ ਰਿਹਾ ਹੋਵੇ, ਭਾਵ ਠੱਕਾ ਜਿਹਾ ਲੱਗਾ ਹੋਵੇ, ਮੌਸਮ ਜਿਹਨੂੰ ਅਸੀਂ ਖਰਾਬ ਕਹਿੰਦੇ ਹਾਂ, ਮੀਂਹ ਵਰਸਦਾ ਹੋਵੇ ਤੇ ਮੈਨੂੰ ਪਤਾ ਲੱਗ ਜਾਏ ਵੀ ਫਲਾਂ ਜਗ੍ਹਾ ਤੇ ਮੇਰਾ ਗੁਰੂ ਆਇਆ ਹੋਇਆ ਹੈ, ਤੇ ਮੈਂ ਇਹ ਮੌਸਮ ਦੀ ਪਰਵਾਹ ਨਾ ਕਰਾਂ, ਮੈਂ ਭਿੱਜ ਜਾਵਾਂਗਾ, ਮੈਂ ਡਿੱਗ ਪਵਾਂਗਾ, ਤਿਲਕ ਪਵਾਂਗਾ, ਉਹ ਜਾਣੇ ਤਿਲਕ ਪਵਾਂਗਾ ਤੇ ਉੱਠ ਕੇ ਫੇਰ ਤੁਰ ਪਵਾਂਗਾ, ਭਿੱਜ ਜਾਵਾਂਗਾ ਤੇ ਕੱਪੜੇ ਸੁਕਾ ਲਵਾਂਗਾ, ਇਸ਼ਨਾਨ ਕਰ ਲਵਾਂਗਾ, ਪਰ ਮੈਂ ਇਹ ਗੱਲ ਨਹੀਂ ਆਖਾਂਗਾ ਵੀ ਮੌਸਮ ਠੀਕ ਹੋਵੇਗਾ ਤੇ ਜਾਵਾਂਗਾ। ਕਿਉਂਕਿ ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ, ਪਾਛੇ ਪਾਉ ਨਾ ਦੀਜੀਐ ਆਗੇ ਹੋਏ, ਸੋ ਹੋਏ ਉਹਦੇ ਚ ਢਿੱਲ ਨਹੀਂ ਕਰਨੀ ਚਾਹੀਦੀ। ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ, ਧਰਮ ਦਾ ਕੰਮ ਕਰਨ ਲੱਗਿਆ ਡੇਰ ਨਹੀਂ ਕਰਨੀ, ਹੋਰੇ ਮਨ ਬਦਲ ਜੇ। ਇਸ ਪ੍ਰਕਾਰ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ। ਭਾਵੇਂ ਰਾਹ ਵਿੱਚ ਖਾਰਾ ਸਮੁੰਦਰ ਹੋਵੇ, ਗੁਰੂ ਕਾ ਸਿੱਖ ਉਹ ਸਮੁੰਦਰ ਲੰਘ ਕੇ ਵੀ ਆਪਣੇ ਗੁਰੂ ਕੋਲ ਪਹੁੰਚ ਜਾਂਦਾ। ਸਾਡੇ ਰਸਤੇ 'ਤੇ ਸਮੁੰਦਰ ਵੀ ਕੋਈ ਨਹੀਂਗਾ, ਸਾਨੂੰ ਤਾਂ ਤੁਰਦਿਆਂ ਵੀ ਨਹੀਂ ਆਉਣਾ ਪੈਣਾ। ਜਿਹੜੀਆਂ ਕਾਰਾਂ ਮੋਟਰਾਂ ਵਾਹਗੁਰੂ ਨੇ ਇਸ ਮੁਲਕ ਵਿੱਚ ਸਿੱਖਾਂ ਨੂੰ ਦਿੱਤੀਆਂ ਨੇ, ਉਹ ਤਾਂ ਜਹਾਜ਼ ਨੂੰ ਵੀ ਪਰਾਂ ਕਰਦੀਆਂ ਨੇ, ਪਲੇਨ ਨੂੰ ਵੀ ਪਰਾਂ ਕਰਦੀਆਂ ਨੇ, ਫਿਰ ਵੀ ਆਲਸ ਹੋ ਜਾਂਦਾ। ਬੜੀਆਂ ਸਮੂਥ ਚੈਨਲ ਵਾਲੀਆਂ, ਬੜੀਆਂ ਕੰਫਰਟੇਬਲ ਸੀਟਾਂ ਅਤੇ ਸਾਧ ਸੰਗਤ ਜੀ ਹਵਾ ਨਾਲ ਗੱਲਾਂ ਕਰਨ ਵਾਲੀਆਂ ਸਵਾਰੀਆਂ, ਪਰ ਹਾਏ ਰੱਬਾ ਕੰਬਲ ਕੋਈ ਛੱਡੇ, ਰਜਾਈ ਛੱਡੇ ਤੇ ਬਾਤ ਬਣੇ। ਪਰ ਗੁਰੂ ਕਾ ਸਿੱਖ ਤੇ ਸਮੁੰਦਰ ਲੰਘ ਕੇ ਵੀ ਜਾਣਾ ਪਏ ਤੇ ਉਹ ਕਹਿੰਦਾ ਮੈਂ ਲੰਘ ਜਾਵਾਂਗਾ, ਗੁਰੂ ਦੇ ਦਰਸ਼ਨਾਂ ਨੂੰ ਮੈਂ ਇਗਨੋਰ ਨਹੀਂ ਕਰ ਸਕਦਾ। ਇਸ ਲਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਜਿਵੇਂ ਜਲ ਤੋਂ ਬਿਨਾਂ ਪ੍ਰਾਣੀ ਦੀ ਮੌਤ ਹੋ ਜਾਂਦੀ, ਇਸ ਤਰ੍ਹਾਂ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਸਿੱਖ ਦੀ ਆਤਮਕ ਮੌਤ ਹੋ, ਸਰੀਰਕ ਤੌਰ ਤੇ ਤਾਂ ਨਹੀਂ ਮਰਦਾ, ਆਤਮਕ ਤੌਰ ਤੇ ਮਰ ਜਾਂਦਾ। ਜਿਉ ਧਰਤੀ ਸੋਭ ਕਰੇ ਜਲ ਬਰਸੈ, ਜਿਵੇਂ ਮੀਂਹ ਪੈਣ ਨਾਲ ਧਰਤੀ ਸੋਹਣੀ ਲੱਗਦੀ ਹੈ, ਹਰਿਆਵਲ ਹੋ ਜਾਂਦੀ ਹੈ, ਤੇ ਸਤਸੰਗਤ ਜੀ ਤਿਉਂ ਸਿੱਖ ਗੁਰ ਮਿਲ ਬਿਗਸਾਈ। ਇਸ ਤਰ੍ਹਾਂ ਜਦੋਂ ਗੁਰੂ ਨੂੰ ਸਿੱਖ ਮਿਲਦਾ ਹੈ ਤੇ ਬਿਗਸ ਜਾਂਦਾ ਹੈ, ਬੜਾ ਪ੍ਰਸੰਨ ਹੁੰਦਾ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ। ਮੇਰਾ ਵੱਸ ਚੱਲੇ ਤੇ ਮੈਂ ਤੇਰੇ ਸੇਵਕਾਂ ਦਾ ਵੀ ਸੇਵਕ ਹੋ ਕੇ ਵਰਤਾਂ, ਤੇ ਮੈਂ ਬੇਨਤੀਆਂ ਕਰ ਕਰਕੇ ਤੇਰੇ ਸੇਵਕ ਨੂੰ ਆਖਾਂ ਵੀ ਗੁਰੂ ਕੇ ਸਿੱਖ ਜੀ ਤੁਸੀਂ ਮੇਰੇ ਤੇ ਪ੍ਰਸੰਨ ਹੋ ਜਾਓ, ਤੁਸੀਂ ਮੇਰੀ ਸਿਫਾਰਿਸ਼ ਕਰਦੇ ਹੋ, ਤੁਸੀਂ ਮੇਰੀ ਅਰਦਾਸ ਕਰਦੇ ਹੋ, ਖੌਰੇ ਮੇਰੀ ਬਾਤ ਬਣ ਜਾਏ, ਮੈਂ ਇਸ ਤਰ੍ਹਾਂ ਨਿਵਾਣਾ ਹੋ ਕੇ ਤਰਲੇ ਲਵਾਂ। ਨਾਨਕ ਕੀ ਬੇਨੰਤੀ, ਹਰ ਪੈ ਗੁਰ ਮਿਲ ਗੁਰ ਸੁੱਖ ਪਾਈ। ਇਹ ਬੇਨਤੀ ਹੈ ਵੀ ਗੁਰੂ ਨੂੰ ਮਿਲ ਕੇ ਹੀ ਇਸ ਪ੍ਰਕਾਰ ਸੁੱਖ ਆਤਮਕ ਪ੍ਰਾਪਤ ਹੋ ਸਕਦਾ। ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਜੈ ਧਿਆਈ। ਤੂੰ ਆਪੇ ਗੁਰੂ ਹੈ, ਆਪੇ ਚੇਲਾ ਹੈ, ਗੁਰੂ ਨੂੰ ਵਿੱਚ ਕਰਕੇ ਇਹ ਅਕਾਲ ਪੁਰਖ ਜੀ ਤੁਹਾਡਾ ਸਿਮਰਨ ਕੀਤਾ ਜਾ ਸਕਦਾ ਵਿਚੋਲਾ ਬਣਾ ਕੇ। ਜੋ ਤੁਧ ਸੇਵੈ ਸੋ ਤੂੰ ਹੈ ਹੋਵੈ, ਜਿਹੜੇ ਸਿਮਰਨ ਕਰਦੇ ਨੇ ਤੇਰਾ ਹੀ ਰੂਪ ਹੋ ਜਾਂਦੇ ਨੇ। ਜਿਨ੍ਹਾਂ ਦਾ ਵਿਸਰੈ ਨਾਮ ਸੇ ਕਨੇਆ, ਭੇਦ ਨਾ ਜਾਣੋ ਮੂਲ ਸਾਈ ਜੇ। ਤੁਧ ਸੇਵਕ ਪੈਜ ਰਖਾਈ, ਫਿਰ ਤੁਸੀਂ ਆਪਣੇ ਸੇਵਕ ਦੀ ਪੱਤ ਰੱਖ ਲੈਂਦੇ ਹੋ। ਭੰਡਾਰ ਭਰੇ ਭਗਤੀ ਹਰ, ਤੇਰੇ ਜਿਸ ਭਾਵੈ ਤਿਸੈ ਦਿਵਾਈ। ਇਹ ਤੇਰੇ ਸੇਵਕ ਭਗਤੀ ਦੇ ਭੰਡਾਰ ਭਰੇ ਹੋਏ ਨੇ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇ ਖਰਚੈ ਰਲ ਮਿਲ ਬਾਈ, ਤੋਟ ਨਾ ਆਵੇ ਵਾਧੋ ਜਾਈ। ਜਿਸ ਤੂੰ ਦੇ ਸੋਈ ਜਨ ਪਾਏ, ਔਰ ਨੇਫਲ ਸਭ ਚਤਰਾਈ। ਇਹ ਚਲਾਕੀ ਨਾਲ ਭੰਡਾਰ ਨਹੀਂ ਮਿਲਦਾ, ਸਿਮਰਨ ਨਹੀਂ ਮਿਲਦਾ, ਜਿਹਦੇ ਤੇ ਤਰਸ ਕਰੇ ਉਹਨੂੰ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸਿਮਰ ਸਿਮਰ ਸਿਮਰ ਗੁਰ ਆਪਣਾ, ਸੋਇਆ ਮਨ ਜਾਗਾਈ। ਮਾਇਆ ਦੀ ਗਾਫਲਤਾ ਵਿੱਚ ਸੁੱਤੇ ਹੋਏ ਮਨ ਨੂੰ
ਤੇਰਾ ਸਿਮਰਨ ਕਰ ਕਰਕੇ ਜਗਾਇਆ ਜਾ ਸਕਦਾ ਹੈ। ਇੱਕ ਦਾਨ ਮੰਗੈ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ। ਕਿਰਪਾ ਕਰੋ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ। ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਗੁਰੂ ਕਿਸੇ ਵੇਲੇ ਸੁਧਾਰ ਕਰਨ ਲਈ ਝਿੜਕ ਮਾਰੇ ਤੇ ਸਿੱਖ ਨੂੰ ਮਿੱਠੀ ਲੱਗਦੀ ਏ, ਤੇ ਜੇ ਬਖਸ਼ਿਸ਼ ਹੀ ਕਰਦਾ ਫਿਰ ਤੇ ਬਾਤ ਹੀ ਕਿਹਾ, ਫਿਰ ਤੇ ਸੋਨੇ ਤੇ ਸੁਹਾਗਾ। ਗੁਰਮੁਖ ਬੋਲੇ ਸੋ ਥਾਂ ਪਾਵੇ, ਮਨ ਮੁਖ ਕਿਛ ਥਾਂ ਨਾ ਪਾਈ। ਗੁਰੂ ਦਾ ਗੁਰਮੁਖ ਦਾ ਬੋਲਿਆ ਥਾਂ ਪੈਂਦਾ, ਮਨਮੁਖ ਜਿਹੜਾ ਉਹਦਾ ਥਾਂ ਨਹੀਂ ਪੈਂਦਾ। ਪਾਲਾ ਕੱਕਰ ਬਰਫ਼ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਭਾਵ ਭਾਵੇਂ ਮੌਸਮ ਸਾਜ਼ਗਾਰ ਨਾ ਹੋਵੇ, ਗੁਰੂ ਕਾ ਸਿੱਖ ਫੇਰ ਵੀ ਗੁਰੂ ਦਰਬਾਰ ਵਿੱਚ ਆਉਣ ਵਾਲਾ ਨੇਮ ਨਹੀਂ ਆਪਣਾ ਤੋੜਦਾ, ਕਿਉਂਕਿ ਸੰਗਤ ਜੀ ਨੇਮ ਹੀ ਪ੍ਰੇਮ ਵਿੱਚ ਰੂਪਾਂਤਰਿਤ ਹੁੰਦਾ। ਉਹ ਪ੍ਰੇਮ ਬਣ ਜਾਏ ਤੇ ਫਿਰ ਜਿਨ ਪ੍ਰੇਮ ਕੀ ਹੋ ਤੇ ਨਹੀਂ ਪ੍ਰਪਾਏ। ਮੈਂ ਸੰਖੇਪ ਬੇਨਤੀਆਂ ਕਰ ਰਿਹਾ। ਸਭ ਦਿਨ ਸਰੈਨ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ। ਮੈਂ ਦਿਨ ਰਾਤ ਤੇਰੇ ਦਰਸ਼ਨ ਕਰਦਾ ਰਹਾਂ, ਮੇਰਾ ਵਸ ਚੱਲੇ ਤੁਹਾਡੇ ਚਰਨਾਂ ਨੂੰ ਮੈਂ ਆਪਣੇ ਅੱਖਾਂ ਦੇ ਵਿੱਚ ਹੀ ਰੱਖ ਲਵਾਂ, ਤੇ ਉਹ ਅੱਖਾਂ ਬੜੀ ਨੇੜੇ ਹੋ ਤੁਹਾਡੇ ਚਰਨਾਂ ਨੂੰ ਇਸ ਤਰ੍ਹਾਂ ਦੇਖਦੀਆਂ ਰਹਿਣ। ਸੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ, ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਪਾਵੇ ਸੋ ਤਾਏ ਪਾਈ। ਬੜੇ ਲੋਕੀ ਯਤਨ ਕਰਦੇ ਨੇ ਗੁਰੂ ਪਰਮੇਸ਼ਰ ਦੀ ਖੁਸ਼ੀ ਲੈਣ ਲਈ, ਪਰ ਜੇ ਉਹਨੂੰ ਕੋਈ ਪਾ ਜਾਵੇ ਤੇ ਉਹ ਹੀ ਸਫਲ ਹੁੰਦਾ ਹੈ। ਰਹਿਣ ਦਿਨਸ ਗੁਰ ਚਰਨ ਅਰਾਧੀ, ਦਇਆ ਕਰੋ ਮੇਰੇ ਸਾਈ, ਐਸੀ ਕਿਰਪਾ ਕਰੋ ਮੈਂ ਦਿਨ ਰਾਤ ਤੁਹਾਡੇ ਚਰਨਾਂ ਦਾ ਧਿਆਨ ਧਰੀ ਰੱਖਾਂ। ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਇਹ ਗੁਰੂ ਰਾਮਦਾਸ ਮਹਾਰਾਜ ਸਾਨੂੰ ਸਿਖਾਉਣ ਲਈ ਕਹਿੰਦੇ, ਭਾਈ ਮੇਰਾ ਜਿਹੜੀ ਜਿੰਦ ਹੈ, ਮੇਰਾ ਜਿਹੜਾ ਸਰੀਰ ਹੈ, ਇਹ ਗੁਰੂ ਦਾ ਹੈ। ਗੁਰੂ ਨੂੰ ਮਿਲ ਕੇ ਹੀ ਮੇਰਾ ਤਨ ਮਨ ਤ੍ਰਿਪਤ ਹੁੰਦਾ ਹੈ। ਨਾਨਕ ਕਾ ਪ੍ਰਭ ਪੂਰ ਰਹੇ ਹੋ ਹੈ, ਜਤ ਕਤ ਤਤ ਗੋ ਸਾਈ। ਮੇਰਾ ਜਿਹੜਾ ਅਕਾਲ ਪੁਰਖ ਹੈ ਪੂਰ ਰਹੋ ਮੈਨੇ ਵਿਆਪਕ ਹੈ, ਜਤ ਕਤ ਤਤ ਜਿੱਥੇ ਕਿੱਥੇ ਵੇਖਾਂ ਤਤ ਉਹ ਹੀ ਹੈ। ਭਾਵ ਉਹਦੇ ਤੋਂ ਬਿਨਾਂ ਹੋਰ ਕੋਈ ਹੋਰ ਨਹੀਂ ਹੈ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਹ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਧੰਨ ਹਾਰਿਆਂ ਨਾਲ ਚਰਵਾਹੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਜਿਸ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸਹਾਈ ਦਿਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ

ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਨ ਕਰਦਿਆਂ ਬਤੀਤ ਹੋਵੇ, ਅਹਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।

ਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਦੇ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸੋ ਨਾਲ ਨਾਲ ਜੋ ਦੋ ਦਿਨ ਵਾਸਤੇ ਪਿਛਲੇ ਸਮੇਂ ਤੋਂ ਆਪ ਸੰਗਤਾਂ ਨੂੰ ਬੇਨਤੀਆਂ ਕਰਦੇ ਆ ਰਹੇ ਹਾਂ, ਜੌਹਰੇ ਤੇਗ ਜੋ ਗਦਕੇ ਦੇ ਮੁਕਾਬਲੇ ਬਹੁਤ ਹੀ ਸਿੰਘਾਂ ਨੇ ਮਿਹਨਤ ਕੀਤੀ ਹੈ, ਬੜੀ ਦੂਰ ਦੂਰ ਤੋਂ ਜੋ ਟੀਮਾਂ ਆਈਆਂ ਹਨ, ਸੋ ਸਭ ਸੰਗਤਾਂ ਨੂੰ ਜੀ ਆਇਆਂ ਅਤੇ ਨਾਲ ਹੀ ਜੋ ਲੋਕਲ ਸੰਗਤਾਂ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਸਮੇਂ ਸਿਰ ਆ ਕੇ ਹਾਜ਼ਰੀ ਭਰੋ, ਗਤਕੇ ਦੇ ਜ਼ੋਰ ਦੇਖ ਕੇ ਉਹਨਾਂ ਦਾ ਹੌਸਲਾ ਅਫਜ਼ਾਈ ਕਰੋ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਜੋ ਸੰਗਤਾਂ ਵੱਲੋਂ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਹਨ ਉਹਨਾਂ ਦੇ ਮਾਧੀ ਅਰਦਾਸ ਹੋਵੇਗੀ। ਜਿਨ੍ਹਾਂ ਸੰਗਤਾਂ ਨੇ ਸ੍ਰੀ ਖੰਡ ਪਾਤਸ਼ਾਹ ਸਾਹਿਬ ਆਰੰਭ ਕਰਵਾਏ ਹੋਣ ਗੁਰੂ ਦਰਬਾਰ ਵਿੱਚ ਪਹੁੰਚ ਜਾਣ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।

ਜੀ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦੀ ਸੁਣ ਮਨ ਅਗਤ ਕਰਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਭਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਕ ਅਨੁਪ੍ਰਿਆਣ ਜਸ ਉੱਤਮ ਖਟ ਦਰਸ਼ਨ ਗਾਵੈ ਰਾਮ ਸ਼ੰਕਰ ਕਰੂੜ ਤੇਤੀ ਸਿਧਿਆਇਓ ਨਹੀਂ ਜਾਣਿਓ ਹਰ ਮਰ ਮਾਮ

ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇਓ ਜਨ ਨਾਨਕ ਹਰ ਭੇਟੈ ਸੁਆਮੀ ਦੁਖ ਹੋ ਮੈਂ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਘਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿ

ਕਰ ਨਿਰੰਕਾਰਾ, ਹਰ ਨਿਕਟ ਬਸਤ ਕਛ ਨਦਰ ਨਾ ਆਵੇ, ਹਰ ਲਾਗਾ ਗੁਰ ਵਿਚਾਰਾ, ਹਰ ਆਪੇ ਸਾਉ ਸਰਾ ਪ੍ਰਤਨ ਹੀਰਾ, ਹਰ ਆਪ ਕੀ ਆਪਾ ਸਾਰਾ, ਨਾਨਕ ਜਿਸ ਕਿਰਪਾ ਕਰੇ ਸੁਹਰ ਨਾਮ ਵਿਹਾ ਜੇ, ਸੋ ਸਾਹੋ ਸੱਚਾ ਬਨਜਾਰ। ਬੈਰਾੜੀ ਮਹੱਲਾ ਚੌਥਾ, ਜਪ ਮਨ ਹਰ ਨਿਰੰਜਣ ਨਿਰੰਕਾਰਾ, ਸਦਾ ਸਦਾ ਹਰਿ ਧਿਆਨ।

ਵਸੇ ਵੋ ਮੇਰੇ ਮਨ ਹਰ ਅੰਤ ਛਡਾ ਬਣਹਾਰ ਜਾਂ ਕਹਿਰ ਤੇ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਆ ਹਰ ਜਾਪੋ ਨਾਨਕ ਨਾਮ ਆਧਾਰਾ।

ਵੈਰ ਅਕਾਲ ਮੂਰਤ ਅਜੂਨੀ ਸੈ ਪਹੰਗੁਰ ਪ੍ਰਸਾਦ ਯਕ ਅਰਜ ਗੁਪਤਮ ਪੇਸ ਤੋ ਦਰਗੋਂ ਸੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਰ ਦੁਨੀਆ ਮੌਕਾ ਮੇ ਫਾਨੀ ਤੈ ਕਹੀ ਦਿਲਦਾਨੀ ਮਮ ਸਰ ਮੂਹੇ ਅਜਰਾਇਲ ਗ੍ਰਿਫ ਤੈ ਦਿਲ ਹੇਚ ਨਦਾਨੀ ਰਹਾ ਚੰਨ ਫਿਸਰ ਪਦਰ ਬਿਰਾ ਦਿਲਾਂ ਕਸ ਨੇਸ ਦਸ ਗੀਰ ਆਖਰ

ਰਾਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਏ ਜੋ ਕਿਛ ਕਰੇ ਸੋ ਭਲਾ ਕਰਮਾਨੀ ਹੈ ਹਿਕਮਤ ਹੁਕਮ ਚੁਕਾਈਏ ਜਾਂ ਕੇ ਪ੍ਰੇਮ ਪਦਾਰਥ ਪਾਈਏ ਤਉ ਚਰਨੀ ਚਿਤ ਲਾਈਏ ਸੋ ਕਹੇ ਸੋ ਕੀਜੈ

ਚਤਰਾਈ ਹੈ, ਆਪ ਗਵਾਈ ਹੈ ਤਾਂ ਸੋ ਪਾਈ ਹੈ, ਔਰ ਕੈਸੀ ਚਤਰਾਈ, ਸੋ ਨਦਰ ਕਰ ਦੇਖਾ ਹੈ, ਸੋਧਣ ਲੇਖਾ ਕਾਮਣ ਨੌਲਿਦ ਪਾਈ, ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾਸੁਰਾਈ, ਐਸੇ ਰੰਗਰਾਤੀ ਸਹਿਜ ਕੀ ਮਾਤੀ, ਐਨ ਸਪਾਏ ਸੁਮਾਣੀ, ਸੁੰਦਰ ਸਾਹਿਬ ਸਰੂਪ ਵਿਚੱਖਣ, ਕਹੀਏ ਸਾਧ ਸਿਆਣੀ,

ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਬਿਲਾਲੋ ਮੁਸਲਮਾਨੀਆਂ ਪੜ੍ਹੈ ਕਿਤੇਬਾਂ ਕਸ਼ਟ ਮਹਿ ਕਰਹਿ ਖੁਦਾਏ ਬਿਲਾਲੋ ਜਾਤ ਸੁਨਾਤੀ ਹੋਰ ਹਿੰਦਵਾਣੀਆਂ ਇਹ ਪੀਲੇ ਖੈ ਲਾਏ ਬਿਲਾਲੋ ਖੂਨ ਕੇ ਸੋਹਲੇ ਗਾ ਵੀ ਨਾਨਕ ਰੱਤ ਕਾ ਕੁੰਗੂ ਪਾਏ ਬਿਲਾਲੋ ਸਾਹਿਬ ਕੇ ਗੁਰੂ ਨਾਨਕ ਗਾਵੇ ਮਾਸਪੁਰੀ ਵਿੱਚ ਆਪ ਮਸੋ

ਇੱਕ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਵਣ ਠੱਤਰੇ ਜਾਣ ਸਤਨ ਵੈ ਹੋਰ ਪੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾਓ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚ ਅਖੇਲ ਸੱਚ ਸਭ ਸੱਚ ਹਰ ਧਨੀ ਸੱਚ ਸਾਹਿਬ ਸੱਚ ਅਖੇਲ ਸਭ ਹਰ ਧਨੀ ਸਲਾਹੋ ਸੱਚ ਸਭ ਉੱਪਰ ਹਰ ਧਨੀ ਜਿਸ ਨਾਹੀ ਕੋਈ ਸਰੀਕ ਕਿਸ ਲਈ ਕਹਿਓ ਗਣੀ ਰਹਾਓ ਪੌਣ ਪਾਣੀ ਧਰਤੀ ਆਕਾਸ਼ ਕਰ ਮੰਦਰ ਹਰ ਬਨੀ

ਪਿਆਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦਮ ਆਲਮ ਦੁਨੀਆਏ ਅਸਮਾਨ ਜਿਮੀ ਦਰਖਤ ਆਵ ਪੈਦਾਸ ਖੁਦਾਏ ਬੰਦੇ ਚਸ਼ਮ ਦੀਦਮ ਫਨਾਏ ਦੁਨੀਆ ਮੁਰਦਾਰ ਕੁਰਦ ਨਿਗਾ ਪਲ ਹਵਾਏ ਰਹਾਉ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਕੁਰਾ ਦਿਲ ਕਬਜ ਕਬਜਾ ਕਾਦਰੋ ਦੋਜਕ ਸਾਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਕਾ ਨਾ ਜਬ ਅਜਰਾ ਈਲ ਬਸਤਨੀ

ਬਾ ਚੋਤੂਰ ਪਲੰਘ ਮਹੱਲਾ ਪੰਜਵਾਂ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾ ਤੂੰ ਕਾਹੇ ਡੋਲੈ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘੱਟ ਘੱਟ ਮਾਲਕ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੋ ਨ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਲੇਹ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ

ਹੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਹਸਵ ਹੈ ਵਿਰ ਭੂਮਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤਉ ਪੀਹਾਉ ਮੈਂ ਮੈਲ ਨਾ ਜਾਵੇ ਹਰਿ ਕੇ ਨਾਮ ਸਮਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਸ ਦੇਹ ਛੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸੁਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਹੋ ਬਹੁ ਸਾਧਨਾ ਕਰੇ ਮਨ ਤੇ ਕਬਹੁ ਨਾ ਬਿਖਿਆ ਟਰੈ

ਸਮੂਚ ਬਹੁਤ ਸਿਆਣਪ ਜਮਕਾ ਪਹੁ ਬਿਆਪੇ ਅਨਕ ਜਤਨ ਕਾਰਿ ਤ੍ਰਿਸੰਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟਿ ਉਪਾਵ ਦਰਗੈ ਨਹੀਂ ਸਿਜੈ ਛੂੜਸ ਨਾਹੀ ਓ ਪਿਆਲ ਮੋਹਿ ਬਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ

ਤਿਸੇ ਵੀ ਸਾਰੇ ਮੁਗਦੇ ਅਜਾਣ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰਿਆ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸਰਮ ਕਰੇ ਸੰਗ ਸੁਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤਵ ਪ੍ਰੀਤ ਭਸਮ ਸੰਗ ਹੋਏ।

ਅਨੰਤ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮੇਰੀ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਰੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਆਣ ਸੁਆਏ ਨਾਨਕ ਕਹੁ ਨ ਸੀ ਜੈ ਬਿਨ ਨਾਵੈ ਪਤ ਜਾ ਅਸ਼ਟਪਦੀ

ਲੋਕ ਨਾਨਕ ਤੈਨੂੰ ਪਾਇਆ ਅਗੰਤ ਸਾਹੂ ਆਪਣੀ ਦੇ ਰਾਸ ਖਾਦ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕਹਿ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ

ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੈ ਤਿਸੇ ਤਿਆਗ ਕਤ ਅਵਰ ਲੁਭਾਵੇ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਣ ਆਠ ਪਹਿਰ ਤਾਕਾ ਜਾਸ ਗਵੀਜੈ ਜਿਹ ਪ੍ਰਸਾਦ ਸਭ ਕੋ ਮਾਨੇ ਮੁਖ ਤਾਕੋ ਜਾਸ ਰਸਨ ਬਖਾਨੇ ਜਿਹ ਪ੍ਰਸਾਦ

ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤਿਹ ਪ੍ਰਭ ਕੋ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮ੍ਰਿਹ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨੋਰੰਜਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਦ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਉਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੈ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨੇ ਕਰਨ ਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿ ਨੇ ਵਸਨਾ ਜਿਹ ਪ੍ਰਸਾਦ ਹਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵੇ ਜਿਹ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ

ਆਪ ਜਿਹ ਪ੍ਰਸਾਦ ਰਿਕਾਜ ਪੂਰੇ ਤਿਸੇ ਜਾਨ ਮਨਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਵਹਿ ਸਾਚ ਰੇ ਮਨ ਮੇਰੇ ਤੋਂ ਤਾ ਸਿਉਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੁ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੁ ਦਇਆ ਤੇ ਕਮਲ ਵਿੰਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪਹੁ ਕਛੁ ਨ ਕਿਨਹੂੰ ਲਾਇਆ ਜਿਤ ਜਿਤ ਲਾਭ ਤਿਤ ਲੱਗੇ ਹਰਨਾਥ ਨਾਨਕ ਕਿਨਕੇ ਕਛੁ ਨਾਥ ਸਲੋਕ ਅਗਮੇ ਉਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਣ ਮੀਤਾ ਨਾਨਕ ਬਿਰਵੰਤਾ ਸਾਜਨ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਬੁਖੁ ਜਲ ਹੋਦ ਸਾਧ ਸੰਗ ਬਲ ਸਗਲੀ ਖੋਦ ਸਾਧ ਕੇ ਸੰਗ ਮੇਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸੁਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ

ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ ਸਲੋਕ ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨਕ ਕੋ ਹੋਇ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ।

ਅੰਗ ਰਾਤੇ ਮਨ ਤਨ ਅੰਤਰ ਸਿਮਰਨ ਗੋਪਾਲ ਸਭਿ ਉਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਵਰਹ ਨਾਮ ਜਿ ਪਾਵੇ ਨਾਨਕ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ

ਦੁਖ ਨਾ ਕਰਹਿ। ਕਈ ਕੋਟ ਮਾਇਆ ਸਰਮ ਵਾਹਿ, ਕਈ ਕੋਟ ਪ੍ਰਦੇਸ਼ ਪ੍ਰਭਾ ਹੈ। ਜਿਤ ਜਿਤ ਲਾਭ ਤਿਤ ਤਿਤ ਲਗਣਾ ਨਾਨ, ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਕਈ ਕੋਟ ਪੰਖੀ ਸਿਰ ਪੇ ਪਾਏ, ਕਈ ਕੋਟ ਪਾਥਰ ਬ੍ਰਿਖ ਨਿਵਜਾਏ। ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ। ਕਈ ਕੋਟ ਸਸੀ ਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ। ਸਗਲ ਸਮੱਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ।

ਸੰਗਨਾ ਜਾਵੇ ਬਹੁਲ ਸਕਰ ਮਾਨੁਖ ਉਪਰ ਕਰੇ ਆਸ ਪਲ ਪੀਤਰ ਤਾ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ

ਤੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕੋਠ ਤਹਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਾਪ ਖਾਪ ਮਰੇ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੇ ਪ੍ਰਾਪਤ ਹੋਏ।

ਸਰਸਵਤੀ ਸੰਤ ਕੇ ਦੁਖਨ ਆਰਜਾ ਘਟ ਹੈ, ਸੰਤ ਕੇ ਦੁਖਨ ਜਮ ਤੇ ਨਹੀਂ ਛੁਟੈ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮਹਿ ਪਾਏ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਤੇ ਹੀਨ, ਸੰਤ ਕੇ ਹੱਥੇ ਕਉ ਰੱਖੈ ਨ ਕੋਇ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਪਹੀ ਤਰੈ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉਂ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗਦ ਜੋਨ ਕਰਮਾਏ, ਸੰਤਨ ਕੈ ਦੁਖਨ ਤਿਸੁਨਾ ਮੈਂ ਜਲੇ, ਸੰਤ ਕੇ ਦੁਖਨ ਸਭ ਕੋ ਛਿਆਲੈ,

ਟਿਕਲ ਨਾ ਪਾਈ। ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰ। ਸੰਤ ਕਾ ਨਿੰਦਕ ਰਾਜ ਤਿਹੀਨ, ਸੰਤ ਕਾ ਨਿੰਦਕ ਦੁਖੀ ਆਰਦੀਨ। ਸੰਤ ਕੈ ਨਿੰਦਕ ਕਾ ਸਰਬ ਰੋਗ, ਸੰਤ ਕੈ ਨਿੰਦਕ ਕਾ ਸਦਾ ਵਿਜੋਗ।

ਮਿਤ ਸੰਤ ਕੇ ਦੁਖੀ ਕੋ ਡਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੁੱਟੈ ਸੰਤ ਕਾ ਦੁਖੀ ਕਿਸੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਦਿਆਨ ਪਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ

ਲੈ ਉਬਾਰ ਸੰਤ ਕਾ ਦੁਖੀ ਐਉ ਬਿਲ ਲਾਏ ਜਿਉ ਜਲ ਬਿਹੂਣ ਬਛੜੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉ ਪਾਵਕ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੇ ਇਕੇਲਾ ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤ ਨਿੰਦ ਕਾ ਤੁਰਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜੂਪ ਹੋ ਜਾਏ ਸੰਤ ਕੇ ਦੁਖੀ ਕਉ ਦਰਗੈ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੁੱਜੇ ਨਾਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ।

ਤਿਸ ਕਉ ਨਮਸਕਾਰ। ਪ੍ਰਭ ਕੀ ਉਸ ਤਦ ਕਰੋ ਦਿਨ ਰਾਤ, ਤਿਸੇ ਧਿਆਵ ਸਾਥ ਗਿਰਾ, ਸਭ ਕਛ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੁਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ।

ਕਰੇ ਸੋ ਸੇਵਕ ਕਹੋ ਕਿਸ ਦੇ ਡਰੇ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮਹਿ ਆਪ ਸਮਾਇ ਸੋਧਿਤ ਸੋਧਿਤ ਸੋਧਿਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਹੀ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਹੇ ਜਨਮੇ ਨਹਿ ਕਹੇ ਮਰੇ ਆਪਣ ਚਲ ਤੇ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪਨ ਕਜੁਗਤ ਰਥ ਥਾਪ ਉਥਾਪ ਅਵਿਨਾਸੀ ਨਾਹੀ ਕਜ ਖੰਡ ਧਾਰਨ ਧਾਰੇ ਹੋ ਬ੍ਰਹਿਮੰਡ ਅਲਾਖਿਅ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਰੁਦਰੈ ਤਨਵੰਤ

ਗਿਆਨ ਧਿਆਨ ਨਾਮ ਕੇ ਧਾਰੇ ਅੰਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਅਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵਨ ਨਾਮ ਕੇ ਸੰਗ ਦੁਰੇ ਸੁਣ ਸਰਵਨ ਕਰ ਕਿਰਪਾ ਜਿਸਾ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਾਤੇ ਅਸਥਾਨ ਪੁਰਖ ਸਤ ਕੇਵਰ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹ ਸੁਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਾਤੀ ਉਤਪਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਿਜਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨ ਗੁਰ ਤੇ ਪਾਈ ਸਤ ਭਜਨ ਸਾਧੁ ਉਪਦੇਸ਼ ਸਾਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਇ ਨਾਮ ਜਪਤ ਤਾ ਕੀ ਗਤ ਹੋਏ

ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀਆਂ ਪੇ ਗੁਣਿਆ

ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਜਾ ਕਰੇ ਦੇ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿਦ ਨਿਰਭਉ ਹੋਏ ਵਸਾਨਾ ਜਿਹ ਤੇ ਉਜਾ ਤਿਸ ਮਾਨ ਸਮਾਨ ਬਸਤ ਮਾਹਿਲੇ ਬਸਤ ਗਡਾਈ ਤਾਕੋ ਭਿੰਨ ਕਹਿਣਾ ਜਾਈ ਬੂਜੇ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ

ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਰਾਖੇ ਵਰਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਜ ਕਰ ਹੇਰੇ ਪ੍ਰਾਣੀ ਜਪ ਨਾਨਕ ਪ੍ਰਭ ਲਾਖੀ ਮਿਡਾਣੀ ਬਾਰੰਬਾਰ ਬਾਰ ਪ੍ਰਭ ਜੈ ਪੀਏ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰੇ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਸੁਨਾਮੋ ਸੁਖਰ ਨਾਮ ਕਾ ਸੰਗ ਨਾਮ ਰਸ ਜਿਉ ਜਾਂ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸੁਮਾਨੇ ਉਠ ਬੈਠ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ।

ਪਛਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਣੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਿਹੇ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੈ ਦਰਸ ਸਭ ਪਾਪ ਮਿਟਾਵੇ ਅਬਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੈ ਪੂਜ ਹੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿਹ ਕੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿਹ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿਹ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿਹ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਿਭਾਗੀ ਹੈ

ਸੁਆਮੀ ਆਪਣੀ ਕਿਰਪਾ ਜਸਾਬ ਕਰੇ ਨਾਨਕ ਸੋ ਸੇਵਕ ਗੁਰ ਕੀ ਬਤਲੇ ਬਿਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰਿ ਨਾਉ ਅਨਕਬਾਰ ਗੁਰ ਕਉ ਬਲ ਜਾਉ ਸਰਬਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਏਕ ਆਵ ਨਹੀਂ ਕਛ ਭਰਮ ਸਹਿ ਸਿਆਣ ਪਲਿਆ ਨ ਜਾਈਏ ਨਾਨਕ ਐਸਾ ਗੁਰ ਬਿਡਭਾਗੀ ਪਾਈਏ

ਪਦ ਜਾਣੇ ਪੂਰਾ ਗੁਰ ਖਿਆ ਜਾਕਾ ਮੰਤਰ ਅੰਮ੍ਰਿਤ ਦੇਹ ਚ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਹ ਬਾਏ ਕੁਸਤਤ ਨੇਕ ਸਤਿਪੁਰਖ ਪੂਰਨ ਵੇਖ ਕਾਹੂ ਬੋਲ ਨਾ ਪਾਹੁ ਚਿਤ ਪ੍ਰਾਨੀ ਅਗਮੇ ਅਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕਨੀ ਕੀਮਤ ਕਿਣੈ ਨਾ ਪਾਈ ਅਣਕ ਭਗਤ ਬੰਦਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਤਿਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰਖਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ਼

ਵਿਰਤਾਈ ਅਣਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਬ ਨਿਰੰਤਰ ਏਕੋ ਸੋਏ

ਬਸੇ ਹਰ ਸਵੇ ਕਾਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਉ ਬਿਨ ਸੇ ਪੂਰਨ ਹੋਇਆ ਸਹ ਭਗਤ ਪਾਇਆ ਤੁਮ ਪ੍ਰਗਾਸ ਤਿਤ ਘਰ ਜਾਏ ਬਸੇ ਬਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਾਉਣ ਮਿਟੇ ਪ੍ਰਭ ਸੇਵਾ ਤਿਆਗ ਸਰਨ ਗੁਰਦੇਵ ਕਿਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਅਨਕੇ ਉਪਾਵ ਨ ਛੂਟਨ ਹਾਰੇ ਸਿਮਰਤ ਸਾਹਿਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ ਨਾਨਕ ਫਲ ਪਾਏ ਸੰਗ ਨ ਚਾਲ ਸੁਤੇ ਰਹਿ ਧਨਾ ਤੋਂ ਕਿਆ ਲਪਟਾਵੇ ਮੂਰਖ ਮਨਾ ਸੋ ਤਮੀਤ ਕੁਟੰਬ ਅਰਬਨ ਤਾਇਨ ਤੇ ਕਹੋ ਤੁਮ ਕਮਣ ਸਨਾਥ ਰਾਜ ਰੰਗ ਮਾਇਆ ਵਿਸਥਾਰਿਨ ਤੇ ਕਹੋ ਕਮਣ ਛੁਟਕਾਰ ਆਸ ਹਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੇ ਨਾਮ ਬਿਗਾਨਾ ਨਾਮ ਬਿਸਾਰੇ ਨਾਨਕ ਪਿਸਤਾਨਾ ਗੁਰ ਕੀ ਮੱਧ ਤੂੰ ਲਿਹੇ ਆਨੇ ਭਗਤ ਬਿਨਵਾ ਭਗਤ ਬਿਨਾਂ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪ ਹੋਵਰਾ ਨਾਮ ਜਪਾਵ ਸੁਣਤ ਕਹਿਤ ਰਹਿਤ ਗਤ ਪਾਵ ਸਾਰ ਭੂਤ

ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੁਲਾਨੇ ਸੁਬਰ ਭਰੇ ਪ੍ਰੇਮ ਰਸ ਰੰਗ ਵਿਜੇ ਚਾਵ ਸਾਧ ਕੇ ਸੰਗ ਪਰੇ ਸਰਨਾਨ ਸਭ ਤਿਆਗੰਤਰ ਪ੍ਰਗਾਸਨ ਦਿਨ ਲੇ ਵਿਲਾਂਗ ਬਿਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਾਇਆ ਇਸ ਪੁੰਨੀ ਸਰਦਾਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ

ਇਕੈ ਜਹਿ ਭਗਤ ਭਗਤ ਆਪ ਜਹਿ ਪਸਰੇ ਪਸਾਰ ਸੰਤ ਪ੍ਰਤਾਪ ਦਹੁ ਪਾਹ ਕਾਪੇ ਦਹੀ ਉਨਕੀ ਸੋਭਾ ਉਨਹੁ ਬਣੀ ਆਪੇ ਕਾਵਤ ਕਰੇ ਅੰਤ ਜੋਰ ਆਪੇ ਰਾਸ ਭੋਗਣ ਨਿਰਯੋਗ ਜਿਸ ਭਾਵੇ ਤਿਸ ਆਪ

ਬੋਲੇ ਸਲੋਕ ਜੀ ਅਜੰਤ ਕੇ ਠਾਕੁਰ ਆਇਆ ਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਤੀ ਆਪ ਕਥੇ ਆਪ ਸੁਣਨੇ ਹਾਰੇ ਆਪੇ ਕਾ ਵਿਸਥਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਬਰੋਏ ਜਾਕ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾਵੇ।

ਆਪ ਪ੍ਰਤ ਪਾਲੇ ਜੀ ਅਨੁਭਵ ਪਹਾਦ ਜੋ ਜੋ ਰਚਿਓ ਸੋ ਤਿਸੇ ਤਿਆਦ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਬਾਣੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਨਿਆ ਜਨ ਲਾਗਾ ਹਰ ਏਕੇ ਨਾਏ ਤਿਸ ਕੀ ਆਸ ਨ ਬਿਰਥੀ ਜਾਏ

ਪ੍ਰਗਾਸ ਅਸਤਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾਗਾ ਮੀਠਾ ਸਗਲ ਸਿਮਿਗਰੀ ਏਕ ਘਟ ਵਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ।

ਬਾਅਦ ਤੈਨੂੰ ਦੇਖਿਆ ਜੇ ਸਾਹਿਬ ਦਿਖਾਏ ਨਾਨਕ ਤੇਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ।

ਬੋਲੋ। ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਹੋ ਵਿਸਾਸ। ਸੰਤਨਾ ਕਾ ਪੇਖਣ ਸਭ ਬ੍ਰਹਮ, ਸੰਤਨਾ ਕੇ ਹਿਰਦੈ ਸਭ ਧਰਮ, ਸੰਤ ਜਨਾ ਸੁਨਹਿ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੇ, ਕਰਨ ਕਰਾਵਨ ਹਾਰ ਪ੍ਰਭ ਜਾਨੇ, ਅੰਤਰ ਬਸੇ ਬਾਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ।

ਆਪ ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਹ ਜਨ ਆਪ ਬੁਝਾਏ। ਸਰਬ ਭੂਤ ਆਵਰਤਾਰਾ, ਸਰਬ ਨੈਣਿਆ ਪੇਖਣਹਾਰਾ, ਸਗਲ ਸਮਗਰੀ ਜਾਕਾਂ ਤਨਾ ਆਪਣ ਜਸ ਆਪ ਹੀ ਸੁਣਾ।

ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਵਾਰ ਨਾਨਕ ਜੀ ਕਹੇ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀ ਕਲਾਲ ਹਿਰਤਨ ਸੰਤ

ਕਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭਿਆ ਮਿਲਾਏ ਮਿਲ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇਰਾ ਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਵ ਹਮਾਰੀ ਪ੍ਰਭ ਕੀ ਉਹ ਤਿਦ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਧ ਨਿਧਾਨ ਸਰਬਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਉਜ ਪਾਏ ਅਸਥਾਨ ਵਰਨ ਹੋਵੇ ਅਮਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੋਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਦੇਵਦਾਸ

ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ।

ਸੀਹ ਦਿੱਤੇ। ਬੰਦ ਬੰਦ ਕਟਵਾ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਜਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿੱਧੂ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ।

ਪੁੱਤਰੀ ਅਤੇ ਭਾਈ ਸੁਖਜੋਤ ਸਿੰਘ, ਬੀਬੀ ਲਵਪ੍ਰੀਤ ਕੌਰ, ਉਹਨਾਂ ਵੱਲੋਂ ਆਪਣੀ ਬੇਟੀ ਮਿਹਰ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਭਾਈ ਜਸਜੀਤ ਸਿੰਘ ਸੰਧੂ ਉਹਨਾਂ ਵੱਲੋਂ ਸ਼ੁਕਰਾਨਾ ਕਰਦਿਆਂ ਹੋਇਆਂ ਸਮੂਹ

ਦੀਆਂ ਕਲਾ ਬਖਸ਼ਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਕਦਮ ਕਦਮ ਲੇਖੇ ਲਾਉਣੇ ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਹਨ ਅੰਗੀਕਾਰ ਕਰਨੇ ਸਭ ਦੇ ਲੋਕ ਪਰਲੋਕ ਵਿੱਚ ਪੜਦੇ ਕੱਜਣੇ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਨੇ ਰਹਿਮਤ ਕੀਤੀ ਹੈ ਜੋ ਸਮੂਹ ਸੰਧੂ ਪਰਿਵਾਰ ਵੱਲੋਂ ਬੇਟੀ ਮਿਹਰ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਤੁਰਕੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ, ਉਪਰੰਤ ਗੁਰਬਾਣੀ ਦੇ ਕੀਰਤਨ ਹੋਏ ਹਨ। ਇਸ ਵੇਲੇ ਸੰਪੂਰਨਤਾ ਹੋਈ ਹੈ, ਸਤਿਗੁਰੂ ਸਾਹਿਬ ਜੀ ਮਿਹਰ ਕਰਨ, ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਕਰਨ, ਬੱਚੀ ਮਿਹਰ ਕੌਰ ਦੇ ਸੀਹ 'ਤੇ ਮਿਹਰਾਂ ਪ੍ਰਿਆਥ ਰੱਖਣ। ਸਵਾਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਜੋ ਆਪ ਸੰਗਤਾਂ ਵਾਸਤੇ ਲੰਗਰ ਪਾਣੀ ਤਿਆਰ ਹਨ, ਆਪ ਜੀ ਨੇ ਛੱਕ ਕੇ ਜਾਣਾ। ਨਾਲ ਹੀ ਪਰਿਵਾਰ ਨੂੰ ਬੇਨਤੀ ਹੈ ਕਿ ਜੋ ਗੁੜੀਆ ਨੂੰ ਬੇਟੀ ਨੂੰ ਇੱਥੇ ਸਟੇਜ 'ਤੇ ਲੈ ਆਂਦਾ ਜਾਵੇ, ਸਰੂਪਾ ਦਿੱਤਾ ਜਾਵੇਗਾ ਜੀ ਗੁਰੂ ਘਰ ਦੀ ਬਖਸ਼ਿਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਿਲੇ ਮੇਲ ਮਿਲਾਏ ਗੁਰਮਖਰਾ ਤੇ ਸਬਦ ਰੰਗਾਏ ਨਿਜ ਘਰ ਵਾਸਾ ਹਰ ਗੁਣ ਗਾਏ ਰੰਗ ਚ ਲੂਲੇ ਹਰ ਰਸ ਪਾਏ ਹਰ ਰੰਗ ਕਦੇ ਨਾ ਉਤਰੇ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਸਤਿਗੁਰ ਗਿਆਨ ਮਿਲਿਆ।

ਗੁਰਮਤਿ ਰਸ ਹਰ ਰਸ ਪਾਈਐ ਹੋਰ ਤਿਆਗ ਹੋਨੇ ਫਲ ਕਾਮ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਝ ਬਿਨ ਅਵਰ ਨਾ ਕੋਈ ਮੇਰੇ ਠਾਕੁਰ ਹਰ ਜਪੀਏ ਵੱਡੇ ਕਰਮਾ ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵੱਡ ਦੁੱਖ ਸਹਾਮਾ ਓਏ ਫਿਰ ਜੋਨ ਪਵਾਈਐ ਮੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਉਦਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ ਗੁਰ ਸਤਿਗੁਰ ਨਾਮ ਦਰੜਾਇਆ ਜਨ ਨਾਨਕ ਸਭ ਫੁਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿਤ ਲੁਭਤ ਮੋਹੇ ਵਿਖਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰਨਾ ਸਾਖੈ ਪ੍ਰਭ ਹਮ ਕਿਉਂ ਕਰ ਮੁਗਧ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਕਰੀ ਪ੍ਰਭ ਧਾਰੀ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ

ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤ ਹੋ ਚਾਖ ਦਿਖੋ ਗੁਰਮਤ ਹਰ ਰਸ ਮੀਠਾ ਲਾਗਾ ਤਿਨ ਵਿਸਰੇ ਸਭ ਬਿਖ ਰਸੋ ਰਾਮ ਨਾਮ ਰਾਮ।

ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜਹਿ ਪੂਜੋ ਨਿਤ ਸੇਵੋ ਦਿਨ ਸੁਸਭ ਰਹਿਣੀ ਹਰ ਜਨ ਦੇਖੋ ਸਤਿਗੁਰ ਨੈਣੀ ਜੋ ਇੱਛੋ ਸੋਈ ਫਲ ਪਾਵੋ ਹਰ ਬੋਲੋ ਗੁਰਮਤਿ ਬੈਨੀ ਰਹਾਓ ਅਨਕੋ ਭਾਵ ਚਿਤ ਵੀ ਏ ਬਹੁ ਤੇਰੇ ਸਾ ਹੋਵੇ ਜੇ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਬਾਛੈ ਸੋ ਕਰੇ ਜੋ ਮੇਰੇ ਚਿਤ ਨਾ ਚਿਤੈਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ ਅਨ ਦਿਨ ਹਰ ਹਰ ਨਾਮ ਤੇ ਆਵੋ ਗੁਰ ਸਤਿਗੁਰ ਕੀ ਮਤ ਲੈਣੀ ਮਤ ਸੁਮਤ ਤੇ

ਮਹਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਖ ਕਾਟਿਆ ਦੀਨੋ ਦਾਨ ਸਫਲ ਜਵਨ ਜੀਵਨ ਪਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ ਪੰਜਵਾਂ ਸਾਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਬਿਖ ਸਭ ਨਾਸੇ

ਦਿਨ ਦਿਨ ਛਿਜਤ ਵਿਕਾਰ ਕਰਤ ਆਦ ਫਾਹੀ ਫਾਥਾ ਜਮ ਕੈ ਜਾਲ ਤੇਰੀ ਸਰਨ ਪ੍ਰਭ ਦੀਨ ਦਿਆਲਾ ਮਹਾਂ ਵਿਖਮ ਸਾਗਰ ਅਤ ਭਾਰੀ ਉਧਰੋ।

ਵਣ ਤ੍ਰਿਣ ਤ੍ਰਿਪਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉਪਰ ਹੋਵਤ ਕਿਰਪਾਲ ਹਰ ਸਿਮਰਤ ਕਾਟੇ ਸੋ ਕਾਲ ਰਹਾਓ ਸਾਧ ਸੰਗ ਭਜੀਏ ਗੋਪਾਲ।

ਅਤ ਕਨੀ ਇਹੋ ਜੀਓ ਹਮਾਗੋ ਅਰਥ ਆਨ ਸਭ ਵਾਰਿਆ ਪ੍ਰਿਆ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਛੁਟੈ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਵਾ।

ਦੁੱਖ ਹਰਤਾ ਹਰ ਰਾਮ ਪਛਾਨੋ, ਅਜਾਮਲ ਗਨਕਾ ਜੇ ਸਿਮਰਤ, ਮੁਕਤ ਭੈ ਜੀ ਜਾਨੋ ਰਹਾਉ। ਗਜ ਕੀ ਤ੍ਰਾਸ ਮਿਟੀ ਛਿਨਹੂੰ ਮੈਂ, ਜਬ ਹੀ ਰਾਮ ਬਖਾਨੋ। ਨਾਰਦ ਕਹਿਤ ਸੁਨ ਧਰੂ ਬਾਰਕ, ਭਜਨ ਮਾਹੇ ਲਪਟਾਨੋ, ਅਚਲ ਅਮਰ ਨਿਰਭੈ ਪਦ ਪਾਇਆ, ਪਾਇਓ ਜਗਤ ਚਾਹੇ ਹੈਰਾਨੋ। ਨਾਨਕ ਕਹਿਤ ਭਗਤ ਰਛਕ ਹਰ, ਨਿਕਟ ਤਾਹੇ ਤੁਮ ਮਾਨੋ। ਬਿਲਾਵਲ ਮਹੱਲਾ ਨੌਵਾਂ।

ਆਵੈ ਜੋਗ ਜਗ ਜੇ ਫਲ ਤੇ ਮਨ ਜੋ ਪ੍ਰਭ ਜਸ ਬਿਸਰਾਵੈ ਮਾਨ ਮੋਹ ਦੁਨ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ ਕਹੋ ਨਾਨਕ ਇਹ ਬਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ ਬਿਲਾਵਲ ਮੁਹੱਲਾ ਨੌਵਾਂ ਜਾਮੈ ਭਜਨ ਰਾਮ ਕੋ ਨਾਹੀ ਤੇ ਨਰ ਜਨਮ ਅਖਾਰਤ ਖੋਇਆ ਜੈ ਰਾਖੋ ਮਨ ਮਾਹੀ ਰਹਾਓ ਤੀਰਥ ਕਰੈ ਬਰਤ ਫੁਨ ਰਾਖੈ ਨਹਿ ਮਨੁਹਾਂ ਬਸ ਜਾਂ ਕੋ ਨਿਹਫਲ ਧਰਮ

ਸਾਸਤਰ ਸਿਮਰਤ ਨਾਮ ਦ੍ਰਿੜਾਮੰਗ, ਗੁਰਮੁਖ ਸ਼ਾਂਤ ਉੱਤਮ ਕਰਾਮੰਗ, ਮਨਮੁਖ ਜੋਨੀ ਦੁੱਖ ਸੁਹਾਮੰਗ, ਬੰਧਨ ਟੁੱਟੇ ਇੱਕ ਨਾਮ ਵਿਸਾਮੰਗ, ਮਨ ਨਾਮ

ਨਾਨਕ ਕਹੈ ਅਵਰ ਨਹੀਂ ਕੋਏ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹੋ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤਨ ਤਨ ਕਲਤ ਸਭ ਦੇਖ ਅਭਮਾਨਾ ਬਿਨ ਨਾਮੇ ਕੁਛ ਸੰਗ ਨਾ ਜਾਨਾ ਰਹਾਉ ਕੀਚੇ ਰਸ ਭੋ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਪਸਮੇ ਢੇਰੀ ਖਾਕੂ ਖਾਕ ਰਲੈ ਸਭ ਫੈਲ ਬਿਨ ਸ਼ਬਦੇ ਨਹੀਂ ਉਤਰੈ ਮੈਲ ਗੀਤ ਰਾਗ ਕਨ

ਨਾਮ ਰਤੇ ਸਦਾ ਸੁਖ ਪਾਈ, ਗੁਰਮਤਿ ਮਾਨਿਆ ਕਰਨੀ ਸਾਰ, ਗੁਰਮਤਿ ਮਾਨਿਆ ਮੋਖ ਦੁਆਰ, ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆਂ ਕਰ ਗਿਆਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਪੇ ਆਪ ਖਾਏ ਹੋਂ ਮੇਟੈ, ਅੰਦਿਨ ਹਰਸ ਗੀਤ ਗਵਈਆ, ਗੁਰਮੁਖ ਪਰਚੇ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ, ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨਪਲ ਰਹਿ ਨਾ ਸਕੂੰ ਬਿਨ ਨਾਮੈ, ਗੁਰਮੁਖ ਹਰ ਹਰ ਪਾਠ ਪੜ੍ਹਈਆ ਰਹਾਉ, ਇੱਕ ਗਿਰੋ ਦਸ ਦੁਆਰ ਹੈ ਜਾ ਕੇ, ਅਹਿਨਸ ਤਸਕਰ ਪੰਚ ਚੋਰ ਲਗਈਆ, ਧਰਮ ਅਰਥ ਸਭ ਹਰ ਹਿਰਲੇ ਜਾਵੈ, ਮਨ ਅੰਦਲੇ ਖਬਰ ਨਾ ਪਈਆਂ, ਕੰਚਨ ਕੋਟ ਬਹੁ ਮਾਣਿਕ ਭਰਿਆ, ਜਾਗੇ ਗਿਆਨ ਤਤ ਲਿਬ ਲਈਆ, ਤਸਕਰ ਹੇਰੂ ਆਏ ਲੁਕਾਨੈ, ਗੁਰ ਕੇ ਸ਼ਬਦ ਪਕੜ ਬੰਦ ਪਈਆ, ਹਰ ਹਰ ਨਾਮ ਪੋਤ ਬੋਹਤਾ ਖੇਵਟ, ਸ਼ਬਦ ਗੁਰੂ ਪਾਰ ਲੰਘਈਆ, ਜਮ ਜਗਾਤੀ ਨੇੜ ਨਾ ਆਵੈ, ਨਾ ਕੋ ਤਸਕਰ ਚੋਰ ਲਗਈਆ, ਹਰ ਗੁਣ ਗਾਵੇ ਸਦਾ ਦਿਨ ਰਾਤੀ, ਮੈਂ ਹਰ ਜਸ ਕਹਿਤੇ ਅੰਤ ਨਾ ਲਹੀਆ, ਗੁਰਮੁਖ ਮਨੁਆ ਇਕਤ ਕਰ ਆਵੈ, ਮਿਲੋ ਗੋਪਾਲ ਨਿਸ਼ਾਨ ਬਜਈਆ, ਨੈਨੀ ਦੇਖ ਦਰਸ ਮਨ ਤ੍ਰਿਪਤੈ, ਸਰਵਣ ਬਾਣੀ ਗੁਰ ਸ਼ਬਦ ਸੁਣਈਆ, ਸੁਨ ਸੁਨ ਆਤਮ ਦੇਵ ਹੈ ਭੀਨੇ, ਰਸ ਰਸ ਰਾਮ ਗੋਪਾਲ ਰਵਈਆ, ਤ੍ਰੈ ਗੁਣ ਮਾਇਆ ਮੋਹ ਵਿਆਪੈ, ਤੁਰਿਆ ਗੁਣ ਹੈ ਗੁਰਮੁਖ ਲਈਆ, ਏਕ ਦ੍ਰਿਸ਼ ਸਭ ਸਮਕਰ ਜਾਣੈ, ਨਦਰੀ ਆਵੈ ਸਭ ਬ੍ਰਹਮ ਪਸਰਈਆ, ਰਾਮ ਨਾਮ ਹੈ ਜੋਤ ਸੁਬਾਈ, ਗੁਰਮੁਖ ਆਪੇ ਅਲਖ ਲਖਈਆ, ਨਾਨਕ ਦੀਨ ਦਿਆਲ ਭਏ ਹੈ, ਭਗਤ ਪਾਏ ਹਰ ਨਾਮ ਸਮਈਆ। ਬਿਲਾਵਲ ਮਹੱਲਾ ਚੌਥਾ, ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ, ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰੜ ਪਲਾਸ ਸੰਗ ਹਰ ਬੁਹੀਆ, ਜਪ ਜਗਨ ਨਾਥ ਜਗਦੀਸ਼ ਗੁਸਈਆ, ਸਰਣ ਪਰੇ ਸੇ ਜਨ ਉਪਰੇ, ਜਿਉਂ ਪ੍ਰਹਿਲਾਦ ਉਧਾਰ ਸਮਈਆ ਰਹਾਉ, ਭਾਰ ਅਠਾਰੈ ਮਹਿ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੋਈਆ, ਸਾਤ ਸਾਕਤ ਕੂੜੇ ਊਬ ਸੁਖ ਹੂਏ, ਮਨ ਅਭਿਮਾਨ ਵਿਛੜ ਦੂਰ ਗਈਆ, ਹਰ ਗਤਮਿਤ ਕਰਤਾ ਆਪੇ ਜਾਣੇ, ਸਭਿਦ ਹਰ ਹਰ ਆਪ ਬਨਈਆ, ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ, ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟਈਆ, ਰਤਨ ਪਦਾਰਥ ਗੁਰਮਤ ਪਾਵੈ, ਸਾਗਰ ਭਗਤ ਭੰਡਾਰ ਖੁਲਈਆ, ਗੁਰ ਚਰਣੇ ਇੱਕ ਸਰਦਾ ਉਪਜੀ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਭਈਆ, ਪਰਮ ਵਿਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣ ਕਹਿਤੇ ਭਾਵਨ ਕਹੀਆ, ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨ ਪਾਵੈ ਪਰੇ ਪਰਈਆ, ਸਾਸਤ ਵੇਦ ਪੁਰਾਣ ਪੁਕਾਰੇ, ਧਰਮ ਕਰੋ ਖਟ ਕਰਮ ਦ੍ਰਿੜਈਆ, ਮਨਮੁਖ ਪਖੰਡ ਭਰਮ ਬਗੂਤੇ, ਲੋਭ ਲਹਿਰ ਨਾਭ ਭਾਰ ਬੁਡਈਆ, ਨਾਮ ਜਪੋ ਨਾਮੇ ਗਤ ਪਾਵੋ, ਸਿਮਰਤ ਸ਼ਾਸਤਰ ਨਾਮ ਦ੍ਰਿੜਈਆ, ਹੋਮੇ ਜਾਏ ਤਾਂ ਨਿਰਮਲ ਹੋਵੈ, ਗੁਰਮੁਖ ਪਰਚੇ ਪਰਮ ਪਦ ਪਈਆ, ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੈ ਸੇ ਕਰਮ ਕਮਈਆ, ਨਾਨਕ ਜੰਤ ਵਜਾਏ ਵੱਜ ਹੈ, ਜਿਤ ਪਾਵੇ ਤਿਤ ਰਾਹੇ ਚਲਈਆ। ਬਿਲਾਵਲ ਮਹੱਲਾ ਚੌਥਾ, ਗੁਰਮੁਖ ਅਗਮ ਅਗੋਚਰ ਧਿਆਇਆ, ਹਉਂ ਬਲਬਲ ਸਤਿਗੁਰ ਸਤਿਗੁਰ ਸਤਿਪੁਰਖਈਆ, ਰਾਮ ਨਾਮ ਮੇਰੇ ਪ੍ਰਾਣ ਵਸਾਏ, ਸਤਿਗੁਰ ਪਰਸ ਹਰ ਨਾਮ ਸਮਈਆ, ਜਨ ਕੀ ਟੇਕ ਹਰ ਨਾਮ ਟਿਕਈਆ, ਸਤਿਗੁਰ ਕੀਤਰ ਲਾਗਾਂ ਜਾਵਾਂ, ਗੁਰ ਕਿਰਪਾ ਤੇ ਹਰ ਦਰ ਲਹੀਆ ਰਹਾਉ, ਇਹੋ ਸਰੀਰ ਕਰਮ ਕੀ ਧਰਤੀ, ਗੁਰਮੁਖ ਮਥ ਮਤ ਤੱਤ ਕਢਈਆ, ਲਾਲ ਜਵੇਹਰ ਨਾਮ ਪਰਗਾਸਿਆ, ਭਾਂਡੇ ਪਾਓ ਪਵੈ ਤਿਤ ਅਈਆ, ਦਾਸਨ ਦਾਸ ਦਾਸ ਹੋਏ ਰਹੀਐ, ਜੋ ਜਨ ਰਾਮ ਭਗਤ ਨਿਜ ਭਈਆ, ਮਨ ਬੁੱਧ ਅਰਪ ਧਰੋ ਗੁਰ ਆਗੇ, ਗੁਰ ਪ੍ਰਸਾਦੀ ਮੈਂ ਅਕਥ ਕਥਈਆ, ਮਨਮੁਖ ਮਾਇਆ ਮੋਹੇ ਵਿਆਪੈ, ਇਹੋ ਮਨ ਤ੍ਰਿਸ਼ਨਾ ਜਲਤ ਤਿਖਈਆ, ਗੁਰਮਤ ਨਾਮ ਅੰਮ੍ਰਿਤ ਜਲ ਪਾਇਆ, ਅਗਨ ਬੁਝੀ ਗੁਰ ਸ਼ਬਦ ਬੁਝਈਆ, ਇਹ ਮਨ ਨਾਚੈ ਸਤਿਗੁਰ ਆਗੈ, ਅਨਹਦ ਸ਼ਬਦ ਧੁਰ ਧੁਨ ਤੂਰ ਵਜਈਆ, ਹਰ ਹਰ ਉਸਤ ਕਰੇ ਉਸਤਤ ਕਰੇ ਦਿਨ ਰਾਤੀ,
रख रख चरण हर ताल पुरैया, हर के रंग राता मन गावे, रस रसाल रस शब्द रवैया, निज कर तार चुए अत निर्मल, जिन पिया तिन ही सुख लहिया, मनहट कर्म करे अभिमानी, ज्यों बालक बालू कर उसरैया, आवे लह समुंद सागर की, खिन में पिन पिन टह पैया, हर सर सागर हर है आपै, इहो जग है सब के

ਸਤਿਗੁਰ ਪਰਚੈ ਮਨ ਮੁੰਦਰਾ ਪਾਈ, ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ, ਅਮਰ ਪਿੰਡ ਪੈ ਸਾਧੂ ਸੰਗ, ਜਨਮ ਮਰਨ ਦੋ ਮਿਟ ਗਈਆ, ਮੇਰੇ ਮਨ ਸਾਧ ਸੰਗਤ ਮਿਲ ਰਹੀਆ, ਕਿਰਪਾ ਕਰੋ ਮਧਸੂਦਨ ਮਾਧੋ, ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਓ, ਤਜੇ ਗਿਰਸਤ ਪਿਆ ਮਨ ਵਾਸੀ, ਇੱਕ ਖਿਨ ਮਨੁਆ ਟਿਕੇ ਨਾ ਟਿਕਈਆ, ਧਾਵਤ ਤਾਏ ਤਦੇ ਕਰ ਆਵੈ, ਹਰ ਸਾਧੂ ਸਰਨ ਪਵਈਆ, ਧੀਆਂ ਪੂਤ ਛੋਟ ਸੰਨਿਆਸੀ, ਆਸਾ ਆਸ ਮਨ ਬਹੁਤ ਕਰਈਆ, ਆਸਾ ਆਸ ਕਰੇ ਨਹੀਂ ਬੂਜੈ, ਗੁਰ ਕੇ ਸ਼ਬਦ ਨਿਰਾਸ ਸੁਖ ਲਈਆ, ਉਪਜੀ ਤਰਕ ਦਿਗੰਬਰ ਹੋਆ, ਮਨ ਦਹ ਦਿਸ ਚਲ ਚਲ ਗਵਨ ਕਰਈਆ, ਪ੍ਰਭਨ ਕਰੇ ਬੂਜੇ ਨਹੀਂ ਤ੍ਰਿਸ਼ਨਾ, ਮਿਲ ਸੰਗ ਸਾਧ ਦਏ ਕਰ ਦਇਆ ਕਰ ਲਈਆ, ਆਸਣ ਸਿੱਧ ਸਿੱਖੇ ਬਹੁ ਤੇਰੇ, ਮਨ ਮਾਂਗੇ ਰਿੱਧ ਸਿੱਧ ਚੇਟਕ ਚੇਟਕਈਆ, ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ, ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ, ਅੰਡਜ ਜੇਰਜ ਸੇਤਜ ਉਤਪੁਜ, ਸਭ ਵਰਨ ਰੂਪ ਜੀ ਜੰਤ ਉਪਈਆ, ਸਾਧੂ ਸਰਨ ਪਰੇ ਸੋ ਉਭਰੈ, ਖੱਤਰੀ ਬ੍ਰਾਹਮਣ ਸੂਦ ਬੈਸ ਚੰਡਾਲ ਚੰਡਈਆ, ਨਾਮਾ ਜੈ ਦਿਓ ਗੰਭੀਰ ਤਰਲੋਚਨ, ਓ ਜਾਤ ਰਵਿਦਾਸ ਚਮਿਆਰ ਚਮਈਆ, ਜੋ ਜੋ ਮਿਲੇ ਸਾਧੂ ਜਨ ਸੰਗਤ, ਤਨ ਤੰਨਾ ਜਟ ਸੈਣ ਮਿਲਿਆ ਹਰਦਈਆ, ਸੰਤ ਜਨਾ ਕੀ ਹਰ ਪੈ ਜਰ ਖਾਈ, ਭਗਤ ਬਚਲ ਅੰਗੀਕਾਰ ਕਰਈਆ, ਨਾਨਕ ਸਰਨ ਪਰੇ ਜਗ ਜੀਵਨ, ਹਰ ਹਰ ਕਿਰਪਾ ਧਾਰ ਰਮਈਆ, ਬਿਲਾਵਲ ਮਹੱਲਾ ਚੌਥਾ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰ ਮੋਹਨ ਮੋਹੇ ਮਨ ਲਈਆ, ਹੋਂ ਆਕਲ ਬਿਕਲ ਪਈ ਗੁਰ ਦੇਖੇ, ਹੋਂ ਲੋਟ ਪੋਟ ਹੋਏ ਪਈਆ ਰਹਾਉ, ਹੋਂ ਨਿਰਖਤ ਫਿਰਤ ਸਭ ਦੇਸ ਦਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ, ਮੰਤਨ ਕਾਟ ਦਿਓ ਗੁਰ ਆਗੈ, ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ, ਕੋਈ ਆਣ ਸੰਦੇਸ

ਮਹੱਲਾ ਪੰਜਵਾਂ ਪ੍ਰਭ ਜਨਮ ਮਰਨ ਨਿਵਾਰ ਹਰ ਹਾਰ ਪਰਿਉ ਦੁਆਰ ਗਹਿ ਚਰਨ ਸਾਧੂ ਸੰਗ ਮਿਨ ਮਸ਼ਟ ਹਰ ਹਰ ਰੰਗ ਕਰ ਦਇਆ।

ਭਰਪੂਰ ਕਿਸ ਨੇੜੇ ਕਿਸ ਆਖਾਂ ਦੂਰ ਚੌਥ ਉਪਾਏ ਚਾਰੇ ਵੇਦਾਂ ਖਾਣੀ ਚਾਰੇ ਬਾਣੀ ਭੇਦਾਂ ਅਸ਼ਟ ਦਸਾ ਖੱਟ ਤੀਨ ਉਪਾਏ ਸੋ ਬੂਝੇ ਜਿਸ ਆਪ ਬੁਝਾਏ ਤੀਨ ਸਮਾਵੈ ਚੌਥੇ ਵਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਪੰਚਮੀ ਪੰਚ ਭੂਤ ਬਿਤਾਲਾ ਆਪ ਗੋਚਰ ਪੁਰਖ ਨਿਰਾਲਾ ਇੱਕ ਭਰਮ ਭੁੱਖੇ ਮੋਹ ਪਿਆਸੇ ਇੱਕ ਰਸ ਚਾਰ

ਖਸਤੀ ਖਟ ਦਰਸ਼ਨ ਪ੍ਰਭ ਸਾਜੈ ਅਨਹਦ ਸ਼ਬਦ ਨਿਰਾਲਾ ਵਾਜੈ ਜੇ ਪ੍ਰਭਾਵੈ ਤਾਂ ਮਹਿਲ ਬੁਲਾਵੈ ਸ਼ਬਦੇ ਭੇਦੇ ਤੋ ਪਤ ਪਾਵੈ ਕਰ ਕਰ ਵੇਸ ਖਪੇ ਜਲ ਜਾਵੈ ਸਾਚੈ ਸਾਚੇ ਸਾਚ ਸਮਾਵੈ ਸਪਤੀ ਸਪਤਪੀ ਸਤ ਸੰਤੋਖ ਸਰੀਰ ਸਾਧ ਸਮੁੰਦ ਭਰੇ ਨਿਰਮਲ ਨੀਰ ਮਜਨ ਨੀ ਮਜਨ ਸੀਲ ਸਚਰ ਦੇ ਵਿਚਾਰ ਗੁਰ ਕੇ ਸ਼ਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚਾ ਪਾਵੇ ਸਾਚ ਨਸਾਣੇ ਠਾਕ ਨਾ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ ਸਚ ਨਹਿ ਕੇਵਲ ਕਰਮ ਅਰਾਧੇ ਪੌਣ ਪਾਣੀ ਅਗਨੀ ਬਿਸਰਾਉ ਤਹੀ ਨਿਰੰਜਨ ਸਾਚੋ ਨਾਉ ਤਿਸਮੇ ਮਨੁਆ ਰਹਿਆ ਲਿਬਲਾਏ ਪ੍ਰਣਵਤ ਨਾਨਕ ਕਾਲ ਨ ਖਾਏ ਨਾਉ ਨੌਮੀ ਨਵੈ ਨਾਥ ਨਵ ਖੰਡਾ ਘਟ ਘਟ ਨਾਥ ਮਹਾਬਲਵੰਡਾ ਆਈ ਪੂਤਾ ਇਹੋ ਜਗ ਸਾਰਾ ਪ੍ਰਭ ਆਦੇਸ਼ ਆਦ ਰਖਵਾਰਾ ਆਦ ਜੁਗਾਦੀ ਹੈ ਪੀ ਹੋਗ ਉਹ ਅਪਰੰਪਰ ਕਰਣੇ ਜੋਗ ਦਸਵੀਂ ਨਾਮ ਦਾਨ ਇਸਨਾਨ ਅੰਦਿਨ ਮਜਨ ਸੱਚਾ ਗੁਣ ਗਿਆਨ ਸਚ ਮੈਰਨ ਲਾਗੇ ਭਰਮ ਪੋ ਪਾਗੈ ਬਿਲਨ ਨ ਤੂਟਸ ਕਾਚੈ ਤਾਗੈ ਜਿਉ ਤਾਗਾ ਜਗ ਏ ਵੈ ਜਾਣੂ ਅਸਥਿਰ ਚੀਤ ਸਾਚ ਰੰਗ ਮਾਣੂ ਏਕਾਦਸੀ ਇਕ ਹਿਰਦੈ ਬਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਫਲ ਪਾਵੈ ਬਰਤ ਆਤਮ ਚੀਨੈ ਪਖੰਡ ਰਾਜ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨਹੀਂ ਕੇਵਲ ਸੂਚੇ ਸਾਚੇ ਨਾ ਲਾਗੇ ਮਲ ਜਹ ਦੇਖੋ ਤਹ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਕਾ ਫਲੋ ਹਾਰ ਕੀਏ ਫਲ ਜਾਏ ਰਸਕਸ ਖਾਏ ਸਾਧ ਗਵਾਏ ਕੂੜੇ ਲਾਲਚ ਲਪਟੇ ਲਪਟਾਏ ਛੂਟੇ ਗੁਰਮੁਖ ਸਾਚ ਕਮਾਏ ਦੁਆਦਸ ਮੁੰਦਰਾ ਮਨ ਔ ਧੂਤਾ ਅਹਿਨਸ ਜਾਗੈ ਕਭੂ ਨ ਕਭੈ ਨ ਸੂਤਾ ਜਾਗਤ ਜਾਗਤ ਰਹੇ ਲਿਵਲਾਏ ਗੁਰ ਪਰਚੇ ਤਿਸ ਕਾਲ ਨ ਖਾਏ ਅਤੀਤ ਪਏ ਮਾਰੇ ਬੈਰਾਈ ਪ੍ਰਣਵਤ ਨਾਨਕ ਤਹਿ ਲਿਵਲਾਈ ਦੁਆਦਸੀ ਦਇਆ ਦਾਨ ਕਰ ਜਾਣੇ ਬਾਹਰ ਜਾਤੋ ਭੀਤਰ ਆਣੇ ਵਰਤੀ ਵਰਤ ਰਹੇ ਨਿਹਕਾਮ ਅਜੱਪਾ ਜਾਪ ਜਪੇ ਮੁਖ ਨਾਮ ਤੀਨ ਭਵਨ ਮੈਂ ਏਕੋ ਜਾਣੇ ਸਭ ਸੁੱਚ ਸੰਜਮ ਸਾਚ ਪਛਾਣੇ ਤੀਰਸ ਤਰਵਰ ਸਮੁੰਦ ਕਿਨਾਰੇ ਅੰਮ੍ਰਿਤ ਮੂਲ ਸਿਖਰ ਲਿਵਤਾਰੇ ਡਰ ਡਰ ਮਰੇ ਨਾ ਬੂਡੇ ਕੋਏ ਨਿਡਰ ਬੂਡ ਮਰੇ ਪਤ ਖੋਏ ਡਰ ਮੈਂ ਕਰ ਕਰ ਮੈਂ ਡਰ ਜਾਣੇ ਤਖਤ ਨਿਵਾਸ ਸਚ ਮਨ ਭਾਣੇ ਚੌਦਸ ਚੌਥੇ ਥਾਵੈ ਲਹਿ ਪਾਵੈ ਰਾਜਸ ਤਾਮਸ ਸਤਕਾਲ ਸਮਾਵੈ ਸਸੀਅਰ ਕੇਕਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਤਾਲ ਸਮਾਏ ਖੰਡ ਬ੍ਰਹਿਮੰਡ ਰਹਿਆ ਲਿਵਲਾਏ ਅਮਾਵਸ ਚੰਦ ਗੁਪਤ ਗਹਿਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਸਸੀਅਰ ਗਗਨ ਜੋਤ ਤਿਹ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੈ ਦੀਸੈ ਸੋ ਤਿਸ ਹੀ ਮਾਹੇ ਮਨਮੁਖ ਪੂਲੇ ਆਵੈ ਜਾਹੇ ਘਰ ਦਰ ਥਾਪ ਥਿਰ ਥਾਨ ਸੁਹਾਵੈ ਆਪ ਪਛਾਣੇ ਜਾਂ ਸਤਿਗੁਰ ਪਾਵੈ ਜੈ ਆਸਾ ਤਹਿ ਬਿਨਸ ਬਿਨਾਸਾ ਫੂਟੇ ਖੱਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹੇ ਉਦਾਸਾ ਪ੍ਰਣਵਤ ਨਾਨਕ ਹਮ ਤਾਂ ਕੇ ਦਾਸਾ ਬਿਲਾਵਲ ਮਹੱਲਾ ਤੀਜਾ ਵਾਰ ਸਤ ਕਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤਾ ਅਵਰਨ ਕੋਈ ਓਤ ਪੋਤ ਜਗ ਰਿਹਾ ਪੁਰੋਈ ਆਪੇ ਕਰਤਾ ਕਰੇ ਸੁਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਬਿਰਲਾ ਬੁੱਝੇ ਕੋਈ ਹਿਰਦੇ ਜਪਨੀ ਜਪੋ ਗੁਣਤਾਸਾ ਹਰ ਅਗਮ ਗੋਚਰ ਅਪਰੰਪਰ ਸੁਆਮੀ ਜਨ ਪਗਲਗ ਧਿਆਵੋ ਹੋਏ ਦਾਸਨ ਦਾਸਾਂ ਰਹਾਓ ਸੋਮਵਾਰ ਸਚ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵਲਾਏ ਜਿਸ ਦੇਵੈ ਤਿਸ ਪੱਲੇ ਪਾਏ ਅਗਮ ਗੋਚਰ ਲਖਿਆ ਨਾ ਜਾਏ ਗੁਰ ਕੈ ਸ਼ਬਦ ਹਰ ਰਹਿਆ ਸਮਾਏ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਬੁਝਾਏ ਸੋਈ ਬੁਝੈ ਗੁਰ ਕੇ ਸ਼ਬਦ ਦਰ ਕਰ ਸੁਝੈ ਪ੍ਰੇਮ ਭਗਤ ਕਰੇ ਲਿਵਲਾਏ ਹੋਮੈ ਮਮਤਾ ਸ਼ਬਦ ਜਲਾਏ ਬੁੱਧਵਾਰ ਆਪੇ ਬੁੱਧਸਾਰ ਗੁਰਮੁਖ ਕਰਣੇ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੈ ਹੋਮੈ ਮਲ ਤੋਏ ਦਰ ਸੱਚੇ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹਾ ਨਾਮ ਪਾਏ ਗੁਰਦੁਆਰ ਆਪੇ ਦੇਵੈ ਦੇਵਣਹਾਰ
ਜੋ ਦੇਵੈ ਤਿਸ ਕੋ ਬਲ ਜਾਈਏ, ਗੁਰ ਪ੍ਰਸਾਦੀ ਆਪ ਗਵਾਈਐ। ਨਾਨਕ ਨਾਮ ਰੱਖੋ ਉਰਧਾਰ, ਦੇਵਣ ਹਾਰੇ ਕੋ ਜੈਕਾਰ। ਵੀਰ ਵਾਰ ਵੀਰ ਭਰਮ ਪੁਲਾਏ, ਪ੍ਰੇਤ ਭੂਤ ਸਭ ਦੂਜੇ ਲਾਏ। ਆਪ ਉਪਾਏ ਕਰ ਵੇਖੈ ਵੇਕਾ, ਸਭਨਾ ਕਰਤੇ ਤੇਰੀ ਟੇਕਾ। ਜੀ ਜੰਤ ਤੇਰੀ ਸਰਣਾਈ, ਸੋ ਮਿਲੇ ਜਿਸ ਲਹਿ ਮਲਾਈ। ਸ਼ੁਕਰਵਾਰ ਪ੍ਰਭ ਰਹਿਆ ਸਮਾਈ, ਆਪ ਉਪਾਏ ਸਭ ਕੀਮਤ ਪਾਈ। ਗੁਰਮੁਖ ਹੋਵੈ ਸੂ ਕਰੇ ਵਿਚਾਰ, ਸੱਚ ਸੰਜਮ ਕਰਨੀ ਹੈ ਕਾਰ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਜੇ ਸਭ ਭਾਉ ਹੈ ਦੂਜਾ। ਸ਼ਨਿਸ਼ਰ ਵਾਰ ਸੌ

ਛਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੈ ਤਾਂ ਫਲ ਪਾਏ। ਛਿੱਤੀ ਵਾਰ ਸਭ ਆਵੈ ਜਾਹੈ, ਗੁਰ ਕੇ ਸ਼ਬਦ ਨਿਹਚਲ ਸਦਾ ਸੱਚ ਸਮਾਵਹਿ ਸਮਾਹੈ। ਛਿੱਤੀ ਵਾਰ ਤਾਂ ਜਾਂ ਸੱਚ ਰਾਤੇ, ਬਿਨ ਨਾਮੇ ਸਭ ਭਰਮ ਇਕਾਚੇ। ਮਨਮੁਖ ਮਰੇ ਮਰ ਬਿਗਤੀ ਜਾਹੇ, ਏਕ ਨ ਚੇਤੈ ਦੂਜੈ ਲੁਬਾਹੇ। ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਛਬਦੇ ਕਿਉਂ ਪਾਏ ਪਾਰ। ਆਪ ਉਪਾਏ ਉਪਾਵਣ ਹਾਰ, ਆਪੇ ਕੀ ਤੁਨ ਕੀ ਤੋਨ ਵਿਚਾਰ। ਬਹੁਤੇ ਪਿਹ ਕਰੇ ਪਿਖ ਧਾਰੀ, ਭੱਪ ਭਰਮੇ ਕਾਚੀ ਸਾਰੀ। ਐਥੇ ਸੁਖ ਨ ਆਗੇ ਹੋਏ, ਮਨਮੁਖ ਮੂਹੇ ਆਪਣਾ ਜਨਮ ਖੋਏ। ਸਤਿਗੁਰ ਸੇਵੈ ਭਰਮ ਚੁਕਾਏ, ਘਰ ਹੀ ਅੰਦਰ ਸੱਚ ਮਹਿਲ ਪਾਏ। ਆਪੇ ਪੂਰਾ ਕਰੇ ਸੁਹੋਏ, ਇਹ ਥਿੱਤੀ ਵਾਰ ਦੂਜਾ ਦੋਏ। ਸਤਿਗੁਰ ਬਾਝੋਂ ਅੰਧ ਗੁਬਾਰ, ਥਿੱਤੀ ਵਾਰ ਸੇਵੈ ਮੁਗਦ ਗਵਾਰ। ਨਾਨਕ ਗੁਰਮੁਖ ਬੂਝੈ ਸੋ ਜੀ ਪਾਏ, ਇਕਤ ਨਾਮ ਸਦਾ ਰਹਿਆ ਸਮਾਏ। ਬਿਲਾਵਲ ਮਹੱਲਾ ਪਹਿਲਾ, ਸ਼ੰਤ ਦੱਖਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੁੰਦ ਨਵੇਲੜੀਆਂ ਗੋਇਲ ਆਈ ਰਾਮ, ਮਟਕ ਡਾਰ ਧਰੀ ਹਰ ਲਿਵ ਲਾਈ ਰਾਮ। ਲਿਵ ਲਾਏ ਹਰ ਸਿਉਂ ਰਹੀ ਗੋਇਲ, ਸਹਿਜ ਸ਼ਬਦ ਸਿਗਾਰੀਆਂ। ਕਰ ਜੋੜ ਗੁਰ ਭੈ ਕਰ ਬੇਨਤੀ, ਮਿਲੋ ਸਾਚ ਪਿਆਰੀਆਂ। ਤਨ ਪਾਏ ਭਗਤੀ ਦੇਖ ਪ੍ਰੀਤਮ, ਕਾਮ ਕ੍ਰੋਧ ਨਿਵਾਰਿਆ। ਨਾਨਕ ਮੁੰਦ ਨਵੇਲ ਸੁੰਦਰ, ਦੇਖ ਪਿਰ ਸਧਾਰਿਆ। ਸੱਚ ਨਵੇਲੜੀਏ ਜੋਬਨ ਬਾਲੀ ਰਾਮ, ਆਓ ਨਾ ਜਾਓ ਕਹੀਂ ਆਪਣੇ ਸਹਿਨਾਲੀ ਰਾਮ। ਨਾ ਆਪਣੇ ਸੰਗ ਦਾਸੀ, ਮੈਂ ਭਗਤ ਹਰ ਕੀ ਭਾਵੇ। ਅਗਾਧ ਬੋਧ ਅਕਥ ਕਥੀਐ, ਸਹਿਜ ਪ੍ਰਭ ਗੁਣ ਗਾਵੇ। ਰਾਮ ਨਾਮ ਰਸਾਲ ਰਸੀਆ, ਰਵੇ ਸਾਚ ਪਿਆਰੀਆਂ। ਗੁਰ ਸ਼ਬਦ ਦੀਆ ਦਾਨ ਕੀਆ, ਨਾਨਕਾ ਵਿਚਾਰੀਆਂ। ਸ੍ਰੀ ਧਰ ਮੋਹੜੀ ਪਿਰ ਸੰਗ ਸੁਤੀ ਰਾਮ, ਗੁਰ ਕੇ ਪਾਏ ਚਲੋ ਸਾਚ ਸੰਗੂਤੀ ਰਾਮ। ਤਨ ਸਾਚ ਸੰਗੂਤੀ ਹਰ ਸੰਗ, ਸੁਤੀ ਸੰਗ ਸਖੀ ਸਹੇਲੀਆਂ। ਇੱਕ ਪਾਏ ਇੱਕ ਮਿਨ ਨਾਮ ਵਸਿਆ, ਸਤਿਗੁਰੂ ਹਮ ਮੇਲੀਆਂ। ਦਿਨ ਰਹਿਣ ਘੜੀ ਨਾ ਚਸਾ ਵਿਸਰੈ, ਸਾਸ ਸਾਸ ਨਿਰੰਜਨੋ। ਸ਼ਬਦ ਜੋਤ ਜਗਾਏ ਦੀਪਕ, ਨਾਨਕਾ ਪਉ ਭੰਜਨੋ। ਜੋਤ ਸਬਾਇੜੀਏ ਤ੍ਰਿਭਵਨ ਸਾਰੇ ਰਾਮ, ਘਟ ਘਟ ਦਬ ਰਹਿਆ ਅਲਖ ਅਪਾਰੇ ਰਾਮ। ਅਲਖ ਅਪਾਰ ਅਪਾਰ ਸਾਚਾ, ਆਪ ਮਾਰ ਮਿਲਾਈਐ। ਹਉਮੈ ਮਮਤਾ ਲੋਭ ਜਾਲੋ, ਸ਼ਬਦ ਮੈਲ ਚੁਕਾਈਐ। ਦਰ ਜਾਏ ਦਰਸ਼ਨ ਕਰੀ ਭਾਣੇ, ਤਾਰ ਤਾਰਨ ਹਾਰਿਆ। ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ, ਨਾਨਕਾ ਉਰਧਾਰਿਆ। ਬਿਲਾਵਲ ਮਹੱਲਾ ਪਹਿਲਾ, ਮੈਂ ਮਨ ਚਾਉਕਣਾ ਸਾਚ ਵਿਗਾਸੀ ਰਾਮ। ਮੋਹੀ ਪ੍ਰੇਮ ਪ੍ਰੇ ਪ੍ਰਭ ਅਬਨਾਸੀ ਰਾਮ। ਅਭਿਗਤਿਓ ਹਰ ਨਾਥ ਨਾਥੈ, ਤਿਸੇ ਪਾਵੈ ਸੋਥੀਐ। ਕਿਰਪਾਲ ਸਦਾ ਕਿਰਪਾਲ ਦਾਤਾ, ਜੀ ਅੰਦਰ ਤੂੰ ਜੀਐ। ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਹਰ ਨਾਮ ਅੰਤਰ ਵਸ ਰਹੇ। ਪੇਖ ਪਵਨੀ ਹਠ ਨਾ ਜਾਣਾ, ਨਾਨਕਾ ਸੱਚ ਗਹਿ ਰਹੇ। ਭਿੰਨੜੀ ਰਹਿਣ ਭਲੀ, ਦਿਨਸ ਸੁਹਾਈ ਰਾਮ। ਨਿਜ ਕਰ ਸੂਤੜੀਏ ਪਿਰਮ ਜਗਾਈ ਰਾਮ। ਨਵ ਹਾਣ ਨਵ ਧਨ ਸ਼ਬਦ ਜਾਗੀ, ਆਪਣੇ ਪਿਰ ਭਾਣੀਆਂ। ਤਜ ਕੂੜ ਕਪਟ ਸੁਭਾਉ ਦੂਜਾ, ਚਾਕਰੀ ਲੁਕਾਣੀਆਂ। ਮੈਂ ਨਾਮ ਹਰ ਕਾ ਹਾਰ ਕੰਠੇ, ਸਾਚ ਸ਼ਬਦ ਨਿਸਾਣੀਆਂ। ਕਰ ਜੋੜ ਨਾਨਕ ਸਾਚ ਮਾਂਗੇ, ਨਦਰ ਕਰ ਤੁਧ ਭਾਣੀਆਂ। ਜਾਗ ਸੁਲੋ ਨੜੀਏ ਬੋਲੇ ਗੁਰਬਾਣੀ ਰਾਮ, ਜਿਨ ਸੁਨ ਮੰਨੜੀ ਅਕਥ ਕਹਾਣੀ ਰਾਮ। ਅਕਥ ਕਹਾਣੀ ਪਦ ਨਿਰਬਾਣੀ, ਕੋ ਬਿਰਲਾ ਗੁਰਮੁਖ ਬੂਝੇ। ਉਹ ਸ਼ਬਦ ਸਮਾਏ ਆਪ ਗਵਾਏ, ਤ੍ਰਿਭਵਨ ਸੋਜੀ ਸੂਝ ਏ। ਰਹੇ ਅਤੀਤ ਅਪਰੰਪਰ ਰਾਤਾ, ਸਾਚ ਮਨ ਗੁਣ ਸਾਰਿਆ। ਉਹ ਪੂਰ ਰਹਿਆ ਸਰਬ ਠਾਈ, ਨਾਨਕਾ ਉਰਧਾਰਿਆ। ਮਹਿਲ ਬੁਲਾਇੜੀਏ ਭਗਤ ਸੁਨੇਹੀ ਰਾਮ, ਗੁਰਮਤ ਮਨ ਰਹਿਸੀ ਸੀ ਜਸ ਦੇਹੀ ਰਾਮ। ਮਨ ਮਾਰ ਰੀਜੈ ਸ਼ਬਦ ਸੀਜੈ, ਤ੍ਰੈ ਲੋਕ ਨਾਥ ਪਛਾਣ ਏ। ਮਨ ਡੀਗ ਡੋਲ ਨਾ ਸਦਾ, ਮਨ ਡੀਗ ਡੋਲ ਨਾ ਜਾਏ ਕਤਹੀ, ਆਪਣਾ ਪਿਰ ਜਾਣ ਏ।
मैं आधार तेरा तू खसम मेरा मैं ताण तकिया तेर ओ साच सूचा सदा नानक गुर शब्द चगर नबेर ओ संत बिलावल महला चौथा मंगल एक ओंकार सतगुर प्रसाद मेरा हर प्रभ से जे आया मन सुख समाणा राम गुर तुठे हर प्रभ पाया रंग रलिया माणा राम बडभागिया सुहागणे हर मस्तक माणा राम हर प्रभ हर सुहाग है नानक मन पाणा राम निमाणिया हर माण है हर प्रभ आपै राम गुरमुख आप गवाया नित हर हर जापै राम मेरे हर प्रभ पावै सो करै हर रंग हर रापै राम जन नानक सहज मिलाया हर हर त्रापै राम मानस जन्म हर पाइय हर रावण बेरा राम गुरमुख मिल सुहागणी रंग हुए कनेरा राम जिन मानस जन्म न पाया तिन भाग मंदेरा राम हर हर हर हर राख प्रभ नानक जन तेरा राम गुर हर प्रभ अगम दृढ़ाया मंतन रंग पीना राम भगत बचल हर नाम है गुरमुख हर लीना राम बिर हर बिन हर नाम न जीव दे ज्यों जल बिन मीना राम सफल जन्म हर पाया नानक प्रभ कीना राम बिलावल महला चौथा श्लोक हर प्रभ सज्जन लोड़ लहो मन वसै बड़ भाग गुर पूरे वेखा लिया नानक हर लिब लाग संत मेरा हर प्रभ रावण आइया होमे बिख जागे राम गुरमत आप मिटाया हर लिब लागे राम अंतर कमल पर गासिया गुर ज्ञानी जागे राम जो नानक हर प्रभ पाया पूरे बड़ पागे राम हर प्रभ हर मन पाया हर नाम बधाई राम गुर पूरे प्रभ पाया हर हर लिब लाई राम अज्ञान अंधेरा कटिया जोत प्रगट आई राम जो नानक नाम आधार है हर नाम समाई राम तन हर प्रभ प्यारे राबिया जा हर प्रभ भाई राम अखी प्रेम कसाइया ज्यो बिलक मसाई राम गुर पूरे हर मेलिया हर रस अघाई राम जन नानक नाम बिगसिया हर हर लिब लाई राम हम मूर्ख मुग्ध मिलाया हर कृपा तारी राम तन तन गुरु सुबास है जिन होमे मारी राम जिन बड़ भागियां बड़ भाग है हर हर उर तारी राम जन नानक नाम सलाहे तू नामे बलिहारी राम बिलावल महला पंजमा शांत एक ओंकार सतगुर प्रसाद मंगल साज प्या प्रभ अपना गाया राम अबनासी बर सुनिया मन उपजया चाया राम मन प्रीत लागे बढ़े भागे कब मिलिए पूरन पते सहजे समाये गोविंद पाइये देहो सखिये मोहे मते दिन रैन ठाडी करो सेवा प्रभ कवन जुगती पाया बिनवंत नानक।

ਹਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰੇ ਦਇਆ ਤਾਰੇ ਅਕਥ ਅਕਥ ਕਥੇ ਅਕਥ ਵਿਚਾਰੋ ਇੱਕ ਚਿਤ ਇੱਕ ਮਨ ਧਿਆਏ ਸਵਾਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭੇ ਕਰ ਬੇਨੰਤੀ ਮਿਲੇ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗੰ

0: ਸਰਲ ਬਾਵੇ।
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ,
0: ਮਨ ਆੜ ਪੈਰ ਤਾਂਕਾ ਜਸ ਕਾ ਬੀਜੈ।
1: ਜੇ ਪ੍ਰਸਾਦ ਤੁਝ ਸਭ ਕੋ ਮਾਨੈ,
0: ਮੁਕਤਾਂ ਕੋ ਜਸ ਰਸਨ ਬਖਾਨੈ।

0: ਪ੍ਰਭੁ ਬਨਿ ਆਈ।
1: ਸਾਧਕ ਸੰਗ ਨਾ ਕਬ ਹੂੰ ਧਾਵੈ,
0: ਸਾਧਕ ਸੰਗ ਸਦਾ ਸੁਖ ਪਾਵੈ,
1: ਸਾਧ ਸੰਗ ਬਸਤ ਗੋਚਰ ਲਹੈ,
0: ਸਾਧੂ ਕੈ ਸੰਗ ਅਜਰ ਸਹੈ,
1: ਸਾਧਕ ਸੰਗ ਬਸੈ ਥਾਨੀ ਉੱਚੈ,
0: ਸਾਧੂ ਕੈ ਸੰਗ ਮਹਿਲ ਪਹੁੰਚੈ,
1: ਸਾਧਕ ਸੰਗ ਦ੍ਰਿੜੈ

0: ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ
0: ਨਾਨਕ ਸਾਧਕੇ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਲੁਖਤ ਹਰ
0: ਸਾਧਕ ਸੰਗ ਨਰਕ ਪਰ ਹਰ
1: ਸਾਧਕ ਸੰਗ ਇਹਾਂ ਹੁਆ ਸੁਹੇਲਾ
0: ਸਾਧ ਸੰਗ ਬਿਖਰਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ
0: ਸਾਧਕ ਸੰਗ ਨ ਬੇਥਾ ਜਾਵੇ
1: ਪਾਰ ਬ੍ਰਹਮ ਸਾਧਰਿਤ ਬਸ
0: ਨਾਨਕ ਉਦਰੇ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧਕ ਸੰਗ ਨਾ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰ ਨਿਸਤਰੈ

0: ਦੁਖਨਾ ਸੁਖ ਦੇ ਕਰੇ।
1: ਸੰਤ ਕੇ ਦੁਖੀ ਕੋ ਨਾ ਹੀ ਠਾਓ,
0: ਨਾਨਕ ਸੰਤ ਪਾਵੇ ਤਾਂ ਲੈ ਮਿਲਾਏ।
1: ਸੰਤ ਕਾ ਦੁਖੀ ਅੱਧ ਬੀਜ ਤੇ ਟੂਟੈ,
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ।
1: ਸੰਤ ਕੇ ਦੁਖੀ ਕੋ ਧਿਆਨ ਬ੍ਰਹਮਾਈਐ,
0: ਸੰਤ ਕਾ ਦੁਖੀ ਉਜੜ ਪਾਈਐ।
1: ਸੰਤ ਕਾ ਦੁਖੀ ਅੰਤਰ ਤੇ ਥੋਥਾ,
0: ਜੋ ਸਾਸ ਬਿਨਾ ਮਿਰਤਰ ਕੀ ਲੋਥਾ।
1: ਸੰਤ ਕੇ ਦੁਖੀ

0: ਸੁਭਾਏ ਹੋਵੇ ਸੋ ਹੋਏ,
1: ਕਰਨੇ ਹਾਰ ਪਛਾਨੇ ਸੋਏ,
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
1: ਜੈਸਾ ਸਾਥ ਹੈ ਸਾਦੇ ਸਾਨਾ,
0: ਜਿਸ ਤੇ ਉਪਜੇ

0: ਸਾਧਕਿ ਧੂਰ ਕਰੋ ਇਸਨਾਨ
1: ਸਾਧੂ ਪਰ ਜਾਈਏ ਕਰਬਾਨ
0: ਸਾਧ ਸੇਵਾ ਵੱਡ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਅਨੇਕ ਬਿਗਨ ਤੇ ਸਾਧੂ ਰਾਖੈ
1: ਹਰ ਗੁਣ ਗਾਏ ਅਮਰਤ ਰਾਜ ਚਾਖੈ
0: ਕੋਟ ਕਹੀ ਸੰਤ ਹੈ।

जिसकी श्रेष्ठ सो करना हार करते कि मित न जान किया।

ਸਫਲ ਦਰਸ਼ਨ ਪੇਖਤ ਪੁਨੀਤ ਭੇਟ ਸੰਗ ਰਾਮ ਗੁਣ ਰਵੇ ਸੁਨ ਕਰ ਭਜਨ ਕਰਨ ਆਗਾਨੇ ਪੂਰਾ ਗੁਰਾਖਿਓ ਜਾ ਕਾ ਮੰਤਰ ਗੁਣ ਬੇਅੰਤ।

0: ਭਗਤ ਬੰਦਨ ਨਿਤ ਕਰਹੇ
1: ਚਰਨ ਕਮਲ ਹਿਰਦੇ ਸਿਮਰੇ
0: ਸਤ ਬਲਿਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪਰ ਸਾਧ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ
1: ਅਮਰਤ ਪੀਵੇ ਅਮਰ ਸੋ

0: ਸਮਰਥ
1: ਗਾਹੋ
0: ਨਾਮ ਹਰ ਵਾਤ ਸੰਚੋ ਹੋ ਭਗਵੰਤ
1: ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸ ਰਾਖੋ ਮਨ ਮਾਹੇ
1: ਸਰਬ ਰੋਗ ਨਾਨਕ ਮਿਟ ਜਾਏ
0: ਜਿਸ ਧਨ ਕੋ ਚਾਰ ਕੁੰਟ ਟੁੱਟ ਧਾਵਹਿ
1: ਸੋ ਤਨ ਹਰਿ ਸੇ ਵਾਤ ਪਾਵੇ
0: ਜਿਸ

0: ਪਰਮ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰ ਗਏ ਪਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ
1: ਦੇਹ ਦੇ ਸਾਵ ਤੇ ਆਵੇ ਠਾਏ
0: ਤਾ ਕੋ ਬਿਗਨ ਨਾ ਲਾਗੇ ਕੋਏ
1: ਜਾ ਕੇ ਹਿਰਦੇ ਬਸੇ ਹਰ ਸੋਨੇ
0: ਕਾ ਤਾਤੀ ਠਾਂਡਾ ਹਰ ਨਾਓ
1: ਸਿਮਰ ਸਿਮਰ ਸਦਾ ਸੁਖ ਪਾਓ।

0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਬਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰਾ ਧਨਾ
1: ਕਿਆ ਲਪਟਾਵੇ ਮੂਰਖ ਮਨਾ
0: ਸੁਤ ਮੀਤ ਕੁਟਾਂਬਾਰ ਬਨਤਾ
1: ਇੰਤੇ ਕਉ ਤਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਹੁ ਕੰਗਣ ਛੁਟਕਾਰ
0: ਆਸ ਹਸਤੀਆ ਰਥ ਸਵਾਰੀ
1: ਝੂਠਾ ਡਾਫ ਜੋੜ ਪਾਸਾਰੀ
0: ਜਿਨ ਦੀਏ ਤਿਸ ਬੁੱਝਾ ਨਾ ਬੇਗਾਨਾ
1: ਨਾ ਪਿਸਾਰ ਨਾਨਕ ਪਰਸਾਨਾ
0: ਗੁਰ ਕੀ ਮਤ ਤੂੰ ਲਿਹ ਆਨੇ
1: ਭਗਤ ਬਿਨਾ ਬੋਲੂ ਬੇ ਸਿਆਨੇ
0: ਹਰ ਕੀ ਭਗਤ

0: ਮੇਰੇ ਸਜਾਏ ਹੋ ਮੈਂ ਬਿਠ
1: ਹੈ ਚਿੰਦ ਬਸਿਆ ਸੁਖ ਨਾਲ
0: ਸਾਥ ਕਰਾ ਸਰ ਨਾਮ ਸਮਾਲ
1: ਛਾੜ ਸਿਆਨਬ ਸਗਲੀ ਮਨਾ
0: ਸਾਧ ਸੰਗ ਪਾਵੇ ਸਚ ਤਨਾ
1: ਹਰ ਪੂੰਜੀ

0: ਪੂਰਾ ਤਦ ਹੈ ਬੁਝਾਇਆ ਸਾਜਨ ਸੰਤ ਕਰੋ ਇਹੋ ਕਾਮ ਸਿਮਰ ਸਿਮਰ ਸਿਮਰ ਸੁਖ ਪਾਵ ਹੋ
1: ਜਪੋ ਅਮਰਾ ਨਾਮ ਜਪਾਵੋ
0: ਭਗਤ ਭਾਈ ਭਗਤ

0: ਆਪ
1: ਚਿਤਰ ਗਵਾਦ ਕਿਸ ਪੋਛਤ ਲੇਖਾ
0: ਸਭ ਨਾਥ ਨਿਰੰਜਨ ਗੋਚਰ ਗਾਦੇ
1: ਆਪ ਕੌਣ ਛੁਟੈ ਕੌਣ ਬੰਧਨ ਵਾਦੈ
0: ਆਪਨ ਆਪ ਆਪ ਹੀ ਚਰਜਾ
1: ਨਾਨਕ ਆਪਨ ਰੂਪ ਆਪ ਹੀ ਪਰਜਾ
0: ਜੇ ਨਿਰਮਲ ਪੁਰਖ ਪੁਰਖ ਪਤ ਹੋਤਾ
1: ਬਿਨ ਮੈਲ ਹੋ ਗਿਆ ਧੋਤਾ
0: ਜੇ ਨਿਰੰਜਨ ਨਿਰੰਕਾਰ ਨਿਰਬਾਨ
1: ਕੌਣ ਕੋ ਮਾਨ ਕੌਣ ਅਭਿਮਾਨ
0: ਜੇ ਸਰੂਪ ਕੇਵਲ ਜਗਦੀਸ਼
1: ਛਲ ਛਿਦਰ ਲਗਤ ਕੋ ਕੀਸ
0: ਜੋ ਸਰੂਪੀ

0: ਪੂਜੋ ਸਦਾ ਹਮਾਰੇ ਪੱਛਾ
1: ਸ਼ਰਿਆ ਸੋਜੋ ਕਰਿਓ ਰੱਛਾ
0: ਰਾਖ ਲੇਹੋ ਮੋਹਿ ਰਾਖਨ ਹਾਰੇ
1: ਸਾਹਿਬ ਸੰਤ ਸਹਾਇ ਪਿਆਰੇ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੇ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੂੰ ਦੇ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬਲ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ, ਮੁਰੀਦਾਂ, ਹੱਠੀਆਂ, ਜੱਪੀਆਂ, ਤੱਪੀਆਂ, ਸਿਦਕਵਾਨਾ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਵਾਏ, ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾ ਬਨਿਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਏ ਦੇਗ ਤੇਗ ਫਤਿਹ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚਮਕੀਆਂ ਝੰਡੇ ਬੁੰਗੇ, ਜਗੋ ਜੁਗਾ ਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸਮਾਨਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਮਾਣਿਆਂ ਦੀ ਮਾਣ ਸਤਿਗੁਰੂ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੀਆਂ ਮਹਾਨ ਬਖਸ਼ਿਸ਼ਾਂ ਰਹਿਮਤਾਂ ਦਾ ਸਦਕਾ, ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸਮੂਹ ਸੰਗਤਾਂ ਵੱਲੋਂ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਚੌਪਾਈ ਜੀ ਕੇ ਪਾਠ, ਸ਼ਿਵਪੁਰੀ ਅਨੰਦ ਸਾਹਿਬ ਜੀ ਕੀ ਅਰਦਾਸ, ਅੱਖਰਵਾਦ ਘਾਟ ਭੁੱਲ ਚੁੱਕ ਮਾਫ਼ ਕਰਨੀ, ਅੱਗੋਂ ਵਾਸਤੇ ਸਮੱਤ ਬਖਸ਼ਣਾ, ਅੰਮ੍ਰਿਤਮਈ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਵਣਾ, ਸਰਬੱਤ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਦੀਆਂ, ਦਰੋਂ ਕਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ, ਨਾਮ ਦਾਨ, ਸਿੱਖੀ ਸਦਕ ਭਰੋਸਾ ਦਾਨ, ਸਰਬੱਤ ਦੇ ਕਾਰਜ ਰਾਸ ਕਰਨੇ, ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਅੱਜ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਗੁਰਸਿੱਖ ਪਰਿਵਾਰਾਂ ਵੱਲੋਂ ਹੋਈ, ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਅਜੀਤ ਸਿੰਘ ਜੀ ਲਾਲੀ ਪਰਿਵਾਰ ਵੱਲੋਂ ਆਪਣੀ ਬੇਟੀ ਰਵਿੰਦਰ ਕੌਰ ਦੇ ਵਿਆਹ ਦੇ ਕਾਰਜਾਂ ਦੀ ਸਫਲਤਾ ਲਈ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ, ਸਤਿਗੁਰੂ ਜੀ ਰਹਿਮਤ ਕਰਨੀ, ਸੇਵਕਾਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਸ਼ੁਭ ਕਾਰਜਾਂ ਵਿੱਚ ਆਪ ਅੰਗ ਸੰਗ ਸਹਾਇਕ ਹੋ ਕੇ ਨਿਰਵਘਨਤਾ ਸਹਿਜ ਸੰਪੂਰਨ ਕਰਾਉਣੇ, ਅੰਗ ਸੰਗ ਸਹਾਈ ਹੋਣਾ, ਸੇਵਕ ਪਰਿਵਾਰ ਵੱਲੋਂ ਅਨਹਦ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਨੇ, ਸਤਿਗੁਰੂ ਜੀ ਰਹਿਮਤ ਕਰਨੀ, ਬੱਚੇ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਦੀਰਘਾਰ ਜਾ ਮਾਤਾ ਪਿਤਾ ਦੇ ਆਗਿਆਕਾਰ, ਮਨ ਨੀਵਾਂ ਮਤ ਉੱਚੀ, ਗੁਰਸਿੱਖੀ ਜੀਵਨ ਦੀ ਬਖਸ਼ਿਸ਼ ਕਰਨੀ, ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਤਰਲੋਚਨ ਸਿੰਘ ਜੀ, ਬੀਬੀ ਜੀ ਨਰਿੰਦਰ ਕੌਰ ਵੱਲੋਂ ਆਪਣੀਆਂ ਪੋਤਰੀਆਂ ਸਾਹਿਬਾ ਕੌਰ ਅਤੇ ਨੌਰੀਨ ਕੌਰ ਦੇ ਜਨਮ ਦਿਨ ਦੀ ਖੁਸ਼ੀ ਅੰਦਰ, ਅਤੇ ਕਾਕਾ ਹਰਦੀਪ ਸਿੰਘ ਦੀ ਚੜ੍ਹਦੀ ਕਲਾ ਲਈ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ, ਸਤਿਗੁਰੂ ਜੀ ਰਹਿਮਤ ਕਰਨੀ, ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਅੰਗ ਸੰਗ ਸਹਾਈ ਹੋਣਾ। ਆਪ ਜੀ ਦੇ ਦਰ ਘਰ ਦੇ ਸੇਵਕ ਗੁਰਜੀਤ ਸਿੰਘ, ਬੀਬੀ ਜੀ ਮਨਿੰਦਰ ਕੌਰ ਵੱਲੋਂ ਆਪਣੇ ਬੇਟੇ ਹਰਬਿੰਦ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ, ਸਤਿਗੁਰੂ ਜੀ ਰਹਿਮਤ ਕਰਨੀ, ਪਚੰਗੀ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ,
ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਤੰਦਰੁਸਤੀਆਂ ਦੀ ਦਾਤ ਬਖਸ਼ ਕਰਨੀ, ਅੰਗ ਸੰਗ ਸਹਾਈ ਹੋਣਾ। ਦਰ ਘਰ ਦੇ ਸੇਵਕ ਸਰਦਾਰ ਰਜਿੰਦਰ ਸਿੰਘ ਜੀ, ਬੀਬੀ ਜੀ ਭੁਪਿੰਦਰ ਕੌਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਰਹੇ ਨੇ, ਸਤਿਗੁਰੂ ਜੀ ਰਹਿਮਤ ਕਰਨੀ। ਸਮੂਹ ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ। ਦਰ ਘਰ ਦੇ ਸੇਵਕ ਸੁਖਬੀਰ ਸਿੰਘ ਅਤੇ ਬੀਬੀ ਜੀ ਪਰਮਿੰਦਰ ਕੌਰ ਵੱਲੋਂ ਪਚੰਗੀ ਦੀ ਦਾਤ ਲਈ ਆਪ ਜੀ ਦੇ ਚਰਨ ਪਰਸਰੇ ਨੇ, ਸਤਿਗੁਰੂ ਜੀ ਰਹਿਮਤ ਕਰਨੀ। ਸੇਵਕਾਂ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ। ਦਰ ਘਰ ਦੇ ਸੇਵਕ ਮਾਤਾ ਸੁਖਦੇਵ ਕੌਰ ਜੀ, ਭਾਈ ਕਰਮਜੀਤ ਸਿੰਘ ਜੀ, ਗਗਨਦੀਪ ਕੌਰ ਵੱਲੋਂ ਆਪਣੇ ਬੱਚੇ ਰਵਲੀਨ ਕੌਰ ਅਤੇ ਤਨਵੀਰ ਸਿੰਘ ਦੀ ਚੜ੍ਹਦੀ ਕਲਾ ਲਈ ਅਤੇ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਪ ਜੀ ਦੇ ਚਰਨ ਪਰਸਰੇ ਨੇ, ਸਤਿਗੁਰੂ ਜੀ ਰਹਿਮਤ ਕਰਨੀ। ਸਮੂਹ ਪਰਿਵਾਰ ਨੂੰ ਦਰੋਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸਾ ਦਾਨ, ਬੱਚਿਆਂ ਨੂੰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ। ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ। ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਵਹੀ ਅਕਾਲ ਕੀ ਤਬੇ ਚਲਾਏ, ਸਭ ਸਿੱਖਾਂ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮੇਰਾ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿਣਾ।

0: ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣੇ

ਓ ਭਗਤ ਗੋਬਿੰਦ ਬਾਂਸ ਤੇ ਜਮ ਨਾ ਸਾਕੇ ਜੋ ਜਿਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤੈਹ ਨਾ ਪ੍ਰੇਮ ਵਸੋ ਜਿਓ। ਸਲੋਕ ਹਰ ਤਨ ਪਾਇਆ ਸੁਹਾਗਣੀ ਦੌਲਤ ਨਾਹੀ ਚੀਤ ਸੰਤ ਸਜੋ ਕੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬਨੋਦ ਆਨੰਦ ਖੋਡ ਪ੍ਰਿਯ ਪ੍ਰੀਤਮ ਸੰਗ ਬਣੇ ਮਨ ਬਸਤ ਫਲ ਪਾਇਆ ਹਰ ਨਾਨਕ ਨਾਮ ਪਣੇ ਸੰਤੇ।

ਨਾਨਕ ਤਿੰਨ ਬਲਹਾਰਨੇ, ਹਰ ਜਪੇ ਉਤਰੇ ਤੀਰ ਸੰਤ, ਚਰਨ ਬਿਰਾਜਤ ਸਭੀ ਉਪਰੇ, ਮਿਟਿਆ ਸਗਲ ਕਲੇਸ਼ ਜੀਉ, ਆਵਣ ਜਾਵਣ ਦੁੱਖ ਹਰੇ, ਹਰ ਭਗਤ ਕੀ ਆਪਰ।

ਸੂਝੇ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਾਸ ਸੰਭਾਲੇ ਬਿਨ ਸਾਚੇ ਜਗ ਕਾਚਾ ਤੰਦੇ ਧਰਮ ਤਰੇ ਧਰਮਾ ਪੁਰੇ ਗੁਣਕਾਰੀ ਮਨ ਧੀਰਾ ਤੰਦੇ ਤੂਲ ਪੜੇ ਮੁਖ ਮਸਤਕੇ ਕੰਚਨ ਪਏ ਮਨੂਰਾ ਤਨ ਤਰਨੀ ਤਰ ਆਪ ਅਜੋਨੇ

ਗੁਰ ਰਸ ਗੀਤ ਬਾਦ ਨਹੀਂ ਪਾਵੇ, ਸੁਣਿਆ ਗਹਿਰ ਗੰਭੀਰ ਗਵਾਇਆ, ਗੁਰ ਸਾਚਾ ਕਹਿਆ ਗੁਰ ਸੱਚ ਕਹਿਆ।

ਗੋਪਾਲਾ ਉਗਵਿਆ ਸਰੂਪ ਦਿਖਾਵੀ ਕਰ ਕਿਰਪਾ ਆਪਣੇ ਕਰ ਆਵੀ ਉਨਮ ਵਰਤੇ ਨੀਜਰ ਤਾਰਾ ਉਤਮ ਸ਼ਬਦ ਸਵਾ।

ਸਾਚ ਲਿਵਲਾਈ ਰੋਸ ਨਾ ਕੀਜੇ ਅੰਮ੍ਰਿਤ ਪੀਜੇ ਰਹਿਣ ਨਹੀਂ ਸੰਸਾਰੀ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੀ ਰਹਿਣ ਕਹਿਣ ਤੇ ਰਹੇ ਨਾ ਕੋਈ ਕਿਸ ਪੈ ਕਰੋ ਬੇਨਤੀ ਏਕ ਸ਼ਬਦ ਰਾਮ ਨਾਮ ਨਰੋਦਰ ਗੁਰਦੇਵੇ ਪਤਮਤੀ ਲਾਜ ਮਰੰਤੀ ਮਰ ਗਈ ਘੂੰਘਟ ਖੋਲ ਚਲੀ

ਵਰੇਕ ਸਮਾਲਿ ਗੁਰਮੁਖ ਮਰਨ ਜੀਵਨ ਪ੍ਰਭ ਨਾਲਿ ਦੈ ਦਿਸ ਟੁੰਡ ਕਰੇ ਮੈਂ ਪਾਇਆ ਮੇਲ ਪਿਆ ਸਤਿਗੁਰੂ ਮਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ

ਪੰਚ ਤਤ ਚੁਗੇ ਮਿਲ ਏਕ ਸੈਨ ਤਿਸ ਤਿੰਨ ਕੋ ਫਾਸਨਾ ਰੰਚ ਉਡੇ ਤਾਂ ਬੇਗਲ ਬੇਗਲੇ ਤੱਕੇ ਜੋਗ ਕਣੀ ਪੰਖ ਤੁਟੇ ਫਾਹੀ ਪੜੀ ਅਵਗਣ ਪੀੜ ਬਣੀ ਬਿਨ ਸਾਚੇ ਕਿਉਂ ਛੁੱਟੀ ਐ ਹਰ ਗੁਰ ਕਰਮ ਮਣੀ ਆਪ ਛਡਾਈ ਛੁੱਟੀ ਐ ਵੱਡਾ ਆਪ ਤਣੀ ਗੁਰ ਪ੍ਰਸ਼ਾਦੀ ਛੁੱਟੀ ਐ

ਸੋ ਮੇਲ ਸੀ ਗੁਰ ਕਾ ਹਿਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੀ ਪਸਾਰਾ ਪਰ ਹਰ ਪਾਪ ਪਛਾਣੇ ਆਪ ਨਾ ਦਿਸ ਸੋਗ ਵਿਜੋਗ ਸੰਤਾਪ।

ਟੁਟਾ ਪਕੜੀ ਜਿਨ ਖਿੰਚੇ ਤਿੰਨ ਜਾਈਆ ਹਰ ਗੁਣ ਗਾਈ ਸਦਾ ਰੰਗ ਰਾਤੀ ਬਹੁਰ ਨਾ ਪੱਛੇ ਉਤਾਈਆ ਪੱਬੇ ਪਾਲੇ ਗੁਰਮੁਖ ਬੂਜਾ ਤਾਂ ਨਿਜ ਘਰ ਵਾਸਾ।

ਗੁਣ ਤੁਰਮ ਹੋਈ ਬਿਨ ਗੁਣ ਕਿਉਂ ਕਰ ਜਾਹਾ ਗੁਣਿਆ ਗੁਣ ਲੈ ਪ੍ਰਭ ਮਿਲੇ ਕਿਉਂ ਤਨ ਮਿਲਿਓ ਪਿਆਰੀ ਤਿੰਨ ਹੀ ਜੈਸੀ ਥੀ ਰਹਾਂ ਜਪ ਜਪ ਹਿਰਦੇ ਮੁਰਾਰ ਅਵਗਣੀ ਭਰਪੂਰ ਹੈ ਗੁਣ ਪੀ ਵਸੈ ਨਾਲ ਬਿਨ ਸਤਿਗੁਰੂ ਗੁਣਾ ਜਾਪਣੀ ਜੇ ਚਿਰੇ ਸ਼ਬਦ ਨਾ ਕਰੇ ਵਿਚਾਰ ਲਸ਼ਕਰੀਆਂ ਕਰ ਸੰਭਲੇ ਆਏ ਵਜੋ ਲਿਖਾਈ ਕਾਰ ਕਮਾਵੀ ਸਿਰ ਤਣੀ ਲਾਹਾ ਪੱਲੇ ਪਾਏ

ਸਾਰੇ ਸਾਚਿਓ ਸਾਚੇ ਨਾਏ ਵੰਤਰਨ ਟੁੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰੇ ਲਾ ਰਤਨ ਬਹੁ ਮਨ ਕੀ ਸਤਿਗੁਰੂ ਹਾਥ ਭੰਡਾਰੇ ਉੱਤਮ ਹੋਵਾ ਪ੍ਰਭ ਮਿਲੈ ਇੱਕ ਮਨ ਏਕੇ ਪਾਏ ਨਾਨਕੀ ਪ੍ਰੀਤਮ ਰਸ ਮਿਲੇ।

ਮੁੰਡਾ ਹਰ ਜੀ ਸੋਈ ਤਿਸ ਬਿਨ ਰਾਜਾ ਅਵਰ ਨਾ ਕੋਈ ਰਾਹ ਰੇ ਗਰੜ ਤੁਮ ਸੁਣੋ ਹਰ ਵਸੇ ਮਨ ਮਾਹੀ ਗੁਰ ਪ੍ਰਸ਼ਾਦੀ ਹਰ ਪਾਈਆ ਮਤ ਕੋ ਪਰਮ ਪਲਾਹੀ ਸੋ ਸਹੁ ਸਾਚਾ ਜਿਸ ਹਰ ਤਨ ਰਾਸ ਗੁਰਮੁਖ ਪੂਰਾ ਤਿਸ ਸਬਾਸ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਆਪ ਗਿਆ ਦੁੱਖ ਕਾਟਿਆ ਹਰ ਵਰ ਪਾਇਆ ਨਾਰ ਸੋਏ ਨਾ ਰੂਪਾ ਸੰਚਿਆ ਤਨ ਕੱਚਾ ਬਿਖਸ਼ਾਰੇ ਸਾਹੋ ਸਦਾਏ।

ਵਿਖਿਆ ਅੰਮ੍ਰਿਤ ਏਕ ਹੈ ਬੂ ਜੈ ਪੁਰਖ ਸਜਾਣ ਖਿਮਾ ਬਿਹੂਣੇ ਖੱਪ ਗਏ ਖੂਨ ਲੱਖ ਅਸੰਖ ਗਣਤ ਨਾ ਵੇ ਕਿਉਂ ਗਣੀ ਖੱਪ ਖੇ ਬਿਸੰਖ ਖਸਮ ਪਛਾਣੇ ਆਪਣਾ ਖੁੱਲੈ ਬੰਦ ਨਾ ਪਾਈ ਸ਼ਬਦ ਬਹਿਲੀ ਖੜਾ ਤੂੰ ਖਿਮਾ ਸਾਸੁਖ ਪਾਏ ਖਰਚ ਖੜਾ ਤਨ ਧਿਆਨ ਤੂੰ ਆਪੇ ਵਸੇ ਸਰੀਰ ਮਨ ਤਨ ਮੁਖ ਜਾਪੇ ਸਦਾ ਗੁਣ ਅੰਤਰ ਮਨ ਤੀਰ ਹਉਮੈ ਖਪੇ ਖਪਾਈ ਸੀ ਬਿਜਿਓ ਵੱਥ ਵਿਕਾਰ ਜੰਤੋ ਪਾਈ ਬਿਜ ਪਾਇਨ

ਨਾਨਕ ਤਤ ਵਿਚਾਰੋਂ ਦਰਸ਼ਨ ਪੀਕ ਕਰੋ ਜੋਗਿੰਦਰਾ ਮੁੰਦਰਾ ਚੋਲੀ ਖਿੰਥਾ ਬਾਰਹ ਏਕ ਅੰਤਰੇਕ ਸਰੇਵੋ ਖੜ ਦਰਸ਼ਨ ਏਕ ਪੰਥਾ ਇਨ ਵਿਦ ਮਨ ਸਮਝਾਈਐ ਪੁਰਖਾ ਬਹੁੜ ਚੋਟ ਨਾ ਖਾਈਐ ਨਾਨਕ ਬੋਲੇ ਗੁਰਮੁਖ ਬੂਜੇ ਜੋਗ ਜੁਗ ਤੇਮ ਪਾਈਐ ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ ਮਮਤਾ ਦੂਰ ਕਰੇ ਕਾਮ ਕ੍ਰੋਧ ਹੰਕਾਰ ਨਿਵਾਰੇ ਗੁਰ ਕੈ ਸ਼ਬਦ ਸੁਸਮਝ ਪਰੇ

ਸਰਪਣ ਖਾਦਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਿਗੁਰ ਮਿਲੇ ਆਂਦੇ ਰਾਜਾਈ ਨਾਨਕੇ ਹਉ ਮੈਂ ਮੇਟ ਸਮਾਏ ਸੁਨ ਨਿਰੰਤਰ ਦੀਜੇ ਬੰਧ ਉਡੇ ਨ ਹੰਸ ਪਰੇ ਨਾ ਕੰਧ ਸਹਿਜ ਗੁਫਾ ਕਰ ਜਾਣੇ ਸਾਚਾ ਨਾਨਕ ਸਾਚੀ ਭਾਵੀ ਸਾਚਾ ਕਿਸ ਕਾਰਨ ਗ੍ਰਹਿ ਤਜਿਉ ਦਾਸੀ ਕਿਸ ਕਾਰਨ ਇਹ ਭੀਖ ਨਿਵਾਸੀ ਕਿਸ ਵਖਰ ਕੇ ਤੁੰਬਣ ਜਾਰੀ ਕਿਉਂ ਕਰ ਸਾਥ ਲਗਾਵੋ ਪਾਰੇ ਗੁਰਮੁਖ ਖੋਜਦ ਪਏ ਉਦਾਸੀ ਦਰਸ਼ਨ ਕੇ ਤਾਈ ਭੀਖ ਨਿਵਾਸੀ ਸਾਚ ਵਖਰ ਕੇ ਹਮ ਬਣ ਜਾਰੀ ਨਾਨਕ ਗੁਰਮੁਖ ਉਤਰ ਸਪਾਰੇ ਕਿਤ ਵਿਦ ਪੁਰਖਾ ਜਨਮ ਬਟਾਇਆ ਕਾਹੇ ਕੋ ਤੁਝੇ ਇਹ ਮਨ ਲਾਇਆ ਕਿਤ ਵਿਦ ਆਸਾ ਮਨਸਾ ਖਾਈ ਕਿਤ ਵਿਦ ਜੋਤ ਨਿਰੰਤਰ ਪਾਈ ਬਿੰਦਨਤਾ ਕਿਉਂ ਖਾਈ ਆ ਸਾਰੀ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕਹਿ ਜਨਮ ਗਵਣ ਮਟਾਇਆ ਅਨਹਤ ਰਾਤੀ ਏ ਮਨ ਲਾਇਆ ਮਨਸਾਇਆ ਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮੇਟੇ ਖਾਈ ਆ ਸਾਰੇ ਨਾਨਕ ਤਾਰੇ ਤਾਰਨ ਹਾਰੇ ਆਦਿਕੋ ਕਵਣ ਵਿਚਾਰ ਕਥਿਅਲੇ ਸੁਣ ਕਹਾਂ ਕਰ ਵਾਸੂ ਗਿਆਨ ਕੀ ਮੁੰਦਰਾ ਕਵਣ ਕਥਿਅਲੇ ਕਟ ਕਟ ਕਵਣ ਨਿਵਾਸੂ

ਜਿਨ ਰਚ ਰਚਿਆ ਤੇ ਸ਼ਬਦ ਪਛਾਣੇ, ਨਾਨਕ ਤਾਂ ਕਾ ਦਾਸੂ, ਕਹਾਂ ਤੇ ਆਵੇ ਕਹਾਂ ਇਹ ਜਾਵੇ, ਕਹਾਂ ਇਹ ਰਹੇ ਸਮਾਈ, ਇਹ ਸ਼ਬਦ ਕਿਉਂ ਜੋ ਅਰਥ ਆਵੇ, ਤਿਸੇ ਗੁਰਤਿਲ ਨਾ ਤਮਾਈ, ਕਿਉਂ ਤਤੇ ਅਵਗਤੇ ਪਾਵੇ, ਗੁਰਮੁਖ ਲਗੇ ਪਿਆਰੂ, ਆਪੇ ਸੂਰਤਾ ਆਪੇ ਕਰਤਾ, ਕਹੋ ਨਾਨਕ ਵਿਚਾਰੂ, ਹੁਕਮੇ ਆਵੇ ਹੁਕਮੇ ਜਾਵੇ, ਹੁਕਮੇ ਰਹੇ ਸਮਾਈ, ਪੂਰੇ ਗੁਰ ਤੇ ਸਾਚ ਕਮਾਵੇ, ਗਤਮਿਤ ਸ਼ਬਦੇ ਪਾਈ, ਆਦਿਕੋ ਬਿਸਮਾਦ ਵਿਚਾਰ ਕਥਿਅਲੇ, ਸੁਨ ਨਿਰੰਤਰ ਵਾਸਲੀਆ, ਅਕਲ ਪਤ ਮੁੰਦਰਾ ਗੁਰ ਗਿਆਨ ਵਿਚਾਰੀਅਲੇ, ਕਟ ਕਟੇ ਸਾਚਾ ਸਰਬ ਜੀਆ, ਗੁਰਬਚਨੀ ਅਵਗਤ ਸਮਾਇਆ, ਤਤ ਨਿਰੰਜਨ ਸਹਿਜ ਲਹੇ, ਨਾਨਕ ਦੂਜੀ ਕਾਰ ਨ ਕਰਨੀ, ਸੇਵੇ ਸਿੱਖ ਸੁਖੋਜ ਲਹੇ।

ਬਿਨ ਸ਼ਬਦੇ ਸਭ ਦੂਜੇ ਲਾਗੇ ਦੇਖੋ ਹਿਰਦੇ ਵਿਚਾਰੇ ਨਾਨਕ ਵੱਡੇ ਸੋ ਵਡਪਾਗੀ ਜਿਹਨੇ ਸੱਚ ਰੱਖਿਆ ਔਰ ਤਾਰੀ ਗੁਰਮੁਖ ਰਤਨ ਲਹੇ ਲਿਵਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੀ ਮਨ ਪਤਿਆਈ ਗੁਰਮੁਖ ਅਲਖ ਲਿਖਾਈ ਤਿਸ ਪਾਵੀ ਨਾਨਕ ਗੁਰਮੁਖ ਚੋਟ ਨਾ ਖਾਵੇ ਗੁਰਮੁਖ ਨਾਮ ਦਾਣੇ ਇਸ਼ਨਾਨ ਗੁਰਮੁਖ ਲਾਗੇ ਸਹਿਜ ਧਿਆਨ

ਮਲਾਏ ਗੁਰਮੁਖ ਸ਼ਸਤਰ ਸਿਮਰਤ ਬੇਦ ਗੁਰਮੁਖ ਪਾਵੇ ਕਟ ਕਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੀ ਗੁਰਮੁਖ ਸਗਲੇ ਗਣਤ ਮਿਟਾਵੈ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ।

ਗੁਣ ਨਿਸਤਾਰੀ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰੀ ਗੁਰਮੁਖ ਕਦੇ ਨ ਆਵੈ ਹਾਰੀ ਤਨ ਹਟਰੀਏ ਮਨ ਵਣਜਾਰਾ ਨਾਨਕ ਸਹਿਜੀ ਸੱਚ ਵਪਾਰਾ ਗੁਰਮੁਖ ਬਾਂਧਿਓ ਸੇਤ।

ਗਿਆਨ ਗੁਰਮੁਖ ਦਰਗਾਹ ਸਿਫਤ ਸਮਾਈ ਨਾਨਕ ਗੁਰਮੁਖ ਬੰਧ ਨਾ ਪਾਈ ਗੁਰਮੁਖ ਨਾਮ ਨਿਰੰਜਨ ਪਾਈ ਗੁਰਮੁਖ ਹਉਮੈ ਸ਼ਬਦ ਜਲਾਈ ਗੁਰਮੁਖ ਸਾਚੇ ਕੇ ਗੁਣ ਗਾਈ ਗੁਰਮੁਖ ਸਾਚੇ ਰਹੇ ਸਮਾਈ ਗੁਰਮੁਖ ਸਾਚੇ ਨਾ ਪਤ ਉੱਤਮ ਹੋਈ ਨਾਨਕ ਗੁਰਮੁਖ ਸਗਲ ਪਵਣ ਕੀ ਸੋਝੀ ਹੋਈ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਕਵਣ ਕਥਾ ਲੈ ਰਹੋ ਨਿਰਾਰੇ ਕਵਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਪਵਜਲ ਸ਼ਬਦ ਲਗਾਵਣ ਹਾਰ ਪਵਣ ਆਰੰਭ ਸਤਿਗੁਰੂ ਮਤ ਵੇਲਾ ਸ਼ਬਦ ਗੁਰੂ ਸੂਰਤ ਤੁਨ ਚੇਲਾ ਕਥ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗਪਾਲਾ।

ਵਿਚਾਰ ਵਰਨ ਪੇਕ ਅਸਰੂਪ ਅਸੁਰੇਕ ਏਕੋ ਸ਼ਬਦ ਵਡਾਣੀ ਸੱਜ ਬਿਨਾ ਸੁਚਾ ਕੋ ਨਾਹੀ ਨਾਨਕ ਕਥ ਕਹਾਣੀ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉਮੈ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰਮੁਖ ਹੋਵੇ ਸੁਗਿਆਨ ਤਤ ਵਿਚਾਰੇ ਹਉਮੈ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ।

ਗੁਰਮੁਖ ਸਚ ਬਾਣੀ ਪ੍ਰਗਟ ਹੋਏ ਗੁਰਮੁਖ ਮਾਨੇ ਭੀਜੇ ਵਿਰਲਾ ਬੂਜੇ ਕੋਈ ਗੁਰਮੁਖ ਨਿਜ ਕਰ ਵਾਸਾ ਹੋਈ ਗੁਰਮੁਖ ਜੋਗੀ ਜੁਗਤ ਪਛਾਣੇ ਗੁਰਮੁਖ ਨਾਨਕ ਏਕੋ ਜਾਣੇ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਪੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਪੇਟੇ ਨਾ ਪਾਇਆ ਨਾ ਜਾਏ ਬਿਨ ਸਤਿਗੁਰ ਪੇਟੇ ਮਹਾਂ ਦੁੱਖ ਪਾਈ ਬਿਨ ਸਤਿਗੁਰ ਪੇਟੇ ਮਹਾਂ ਗਰਭ ਗਵਾਰੇ ਨਾਨਕ ਬਿਨ ਗੁਰਮੂਆ ਜਨਮ ਹਾਰ ਗੁਰਮੁਖ ਮਨ ਜੀਤਾ ਹਉਮੈ ਮਾਰ ਗੁਰਮੁਖ ਸਾਚ ਰਖਿਆ ਉਰਤਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ ਗੁਰਮੁਖ ਦਰਗਾਹ ਨਾ ਆਵੇ ਹਾਰ ਗੁਰਮੁਖ ਮੇਲ ਮਲਾਈ ਸੂ ਜਾਣੇ ਗੁਰਮੁਖ ਨਾਨਕ ਗੁਰਮੁਖ ਸ਼ਬਦ ਪਛਾਣੇ

ਹਰ ਘਟੇ ਆਪੇ ਸਭ ਰੰਗ ਮਾਣੇ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੇ ਫਰਮਾਨੇ ਮਾਂਗੇ ਨਾਮ ਪਾਈ ਇਹ ਵਿਖਿਆ ਤੇਰੇ ਦਰਸ਼ਨ ਕੋ ਕਰ ਬਾਣੇ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋ ਜੇ ਹੋਏ ਨਾਨਕ ਸਭ ਜੁਗ ਆਪੇ ਵਰਤੇ ਦੂਜਾ ਅਵਰ ਨਾ ਕੋਈ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋਧੇ ਵੀਰੈ ਕੁਰਬਾਨੀ ਕੀ ਧੁਨੀ ਸਲੋਕ ਮਹੱਲਾ ਤੀਜਾ ਸਤਿ

ਜਿਸ ਵਸਿਆ ਮਨ ਮਾਹੀ ਮਹੱਲਾ ਤੀਜਾ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੇ ਦੁੱਖ ਮਰੇ, ਹਉਮੈ ਕਰਤ ਬਹਾਈ, ਆਵਣ ਜਾਣ ਨਾ ਸੁਜੀ, ਅੰਧਾ ਅੰਧ ਕਮਾਈ, ਜੋ ਦੇਵੇ ਤਿਸੇ ਨਾ ਜਾਣੀ, ਦਿੱਤੇ ਕੋ ਲਪਟਾਈ, ਨਾਨਕੇ

ਵੇਖ ਵਿਕਸਦਾ ਦੂਜਾ ਕੋ ਨਾਹੀ ਜਿਉ ਪਾਵੇ ਤੂੰ ਰੱਖ ਤੂੰ ਗੁਰ ਸ਼ਬਦ ਬਜਾਹੀ ਸਭਨਾ ਤੇਰਾ ਜੋਰ ਹੈ ਜਿਉ ਪਾਵੇ ਤਿਵੇਂ ਚਲਾਹੀ ਤੁਧ ਜੇ ਵਡ ਮੈਂ ਨਾਹੀ ਕੋ ਕਿਸੇ ਆਖ ਸੁਨਾਹੀ ਸਲੋਕ ਮਹੱਲਾ ਤੀਜਾ ਪਰਮ ਭੁਲਾਈ ਸਭ ਜਗ ਫਿਰੇ ਫਾਵੀ ਹੋਈ ਪਾਲ ਸੋ ਸਹਿ ਸਾਂਤ ਨਾ ਦੇਵੀ ਕਿਆ ਚੱਲੇ ਤਿਸ ਨਾਲ ਗੁਰ ਪ੍ਰਸ਼ਾਦੀ ਹਰ ਤਿਆਈ ਹੈ ਅੰਤਰ ਰੱਖਿਆ ਔਰ ਤਾਰੀ ਨਾਨਕ ਘਰ ਬੈਠਿਆ ਸੋ ਪਾਇਆ ਜਾਂ ਕੀ

ਮਨਮੁਖ ਚਲਿਆ ਰੋਏ, ਸਿਰੇ ਉੱਪਰ ਜਮ ਡੰਡ ਹੈ ਦੂਜੇ ਪਾਏ ਪਤ ਖੋਏ, ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ, ਗੁਰ ਪ੍ਰਸ਼ਾਦੀ ਹਰ ਮਨ ਵਸੈ ਜਮ ਡੰਡ ਨਾ ਲਾਗੇ ਕੋਏ, ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਈ ਪੌੜੀ, ਇੱਕ ਆਪਣੀ ਸਿਫਤੇ ਲਾਇਨ ਦੇ ਸਤਿਗੁਰ ਮਤੀ, ਇੱਕ ਨਾਨਾਉ ਬਖਸ਼ੀਅਨ ਅਸਤਰ ਹਰ ਸਤੀ, ਪੌਣ ਪਾਣੀ ਬੈਸੰਤਰੋ ਹੁਕਮ ਕਰੇ ਭਗਤੀ, ਇਹਨਾਂ ਨੂੰ ਪਉ ਅਗਲਾ ਪੂਰੇ ਬਣਤ ਬਨਤੀ, ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ। ਸਲੋਕ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ ਰਾਮ ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਈ ਮਹੱਲਾ ਤੀਜਾ, ਕਿਉਂ ਕਰ ਇਹ ਮਨ ਮਾਰੀਐ ਕਿਉਂ ਕਰ ਮ੍ਰਿਤਕ ਹੋਏ, ਕਹਿਆ ਸ਼ਬਦ ਨਾ ਮਾਨੀ ਹਉਮੈ ਛੱਡੇ ਨਾ ਕੋਏ, ਗੁਰ ਪ੍ਰਸ਼ਾਦੀ ਹਉਮੈ ਛੂਟੇ ਜਿਣ ਮੁਕਤ ਸੋ ਹੋਏ, ਨਾਨਕ ਜਿਸ ਨੂੰ ਬਖਸੇ ਤਿਸ ਮਿਲੇ ਤਿਸੇ ਵਿਗੜ ਨਾ ਲਾਗੇ ਕੋਈ ਮਹੱਲਾ ਤੀਜਾ, ਜੀਵਤ ਮਰਨਾ ਸਭ ਕੋ ਕਹੇ ਜੀਵਨ ਮੁਕਤ ਕਿਉਂ ਹੋਏ, ਪੈ ਕਾ ਸੰਜਮ ਜੇ ਕਰੇ ਦਾਰੂ ਭਉ ਲਾਏ ਲੇ, ਆਂਡਨ ਗੁਣ ਗਾਵੇ ਸੁਖ ਸਹਿਜੇ ਵਿਖ ਪਉਜਲ ਨਾਮ ਤਰੇ, ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ, ਦੂਜਾ ਪਉ ਰਚਾਈਅਨ ਤ੍ਰੈ ਗੁਣ ਵਰਤਾਰਾ, ਬ੍ਰਹਮਾ ਵਿਸ਼ਨ ਮਹੇਸ਼ ਉਪਾਈਅਨ ਹੁਕਮ ਕਮਾਵਣ ਕਾਰਾ, ਪੰਡਿਤ ਪੜਦੇ ਜੋਤ ਕੀ ਨਾ ਬੁਝੇ ਵਿਚਾਰਾ, ਸਭ ਕਿਛ ਤੇਰਾ ਖੇਲ ਹੈ ਸਤ ਸਿਰਜਨ ਹਾਰਾ, ਜਿਸ ਪਾਵੇ ਤਿਸ ਬਖਸ਼ ਲਿਹੋ ਸਤ ਸ਼ਬਦ ਸਮਾਈ। ਸਲੋਕ ਮਹੱਲਾ ਤੀਜਾ, ਮਨ ਕਾ ਝੂਠਾ ਝੂਠ ਕਮਾਵੇ।

ਜਤਨਾ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ।

ਨਾਨਕ ਥਿਰ ਹਰ ਭਗਤ ਹੈ ਤੇ ਰਾਖੂ ਮਨ ਮਾਹੀ।